0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਿਲਾਵਲ ਮਹੱਲਾ ਪੰਜਵਾਂ।

ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰ ਯੋਗ ਸਾਧ ਸੰਗਤ ਜੀ ਦੀਨ ਦੁਨੀ ਦੇ ਵਾਲੀ ਸਰਬ ਕਲਾ ਸਮਰੱਥ ਸਰਬ ਵਿਆਪਕ ਸਰਬ ਸ਼ਕਤੀਮਾਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਸਤਿਗੁਰੂ ਜੀ ਨੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਕਾਰਯੋਗ ਗ੍ਰੰਥੀ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਔਰ ਗੁਰੂ ਕੇ ਓਟ ਆਸਰੇ ਗੁਰੂ ਕੀ ਬਖਸ਼ਿਸ਼ ਕੀਤੀ ਬੁੱਧ ਬਲ ਦੇ ਸਦਕਾ ਕੁਝ ਸਮਾਂ ਆਪਾਂ ਸੰਖੇਪ ਰੂਪ ਵਿੱਚ ਗੁਰੂ ਕੇ ਇਸ ਪਾਵਨ ਫੁਰਮਾਨ ਦੀ ਵਿਚਾਰ ਵਿਆਖਿਆ ਕਰਨੀ ਸੁਣਨੀ ਹੈ। ਜੋ ਇਹ ਦਿਨ ਚੱਲ ਰਹੇ ਨੇ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਪੰਥ ਉੱਪਰ ਸਿੱਖ ਕੌਮ ਉੱਪਰ ਜੋ ਵੱਡਾ ਘੱਲੂਘਾਰਾ ਵਰਤਿਆ, ਜਿਸ ਨੂੰ ਤੀਸਰਾ ਘੱਲੂਘਾਰਾ ਕਿਹਾ ਜਾਂਦਾ, ਉਸ ਦੀ ਯਾਦ ਦੇਸ਼ ਵਿਦੇਸ਼ ਪ੍ਰਦੇਸ਼ ਸਭ ਸੰਗਤਾਂ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਔਰ ਇਸ ਸਾਰੇ ਹੀ ਕੰਪਲੈਕਸ ਉੱਪਰ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਫੌਜਾਂ ਟੈਂਕਾਂ ਅਤੇ ਤੋਪਾਂ ਸਮੇਤ ਜੋ ਚਾੜੀਆਂ ਗਈਆਂ ਅਤੇ ਜੋ ਇੱਥੇ ਫਿਰ ਭਾਰਤੀ ਫੌਜਾਂ ਦੇ ਵੱਲੋਂ ਕਹਿਰ ਵਰਤਿਆ, ਬਹੁਤ ਸਰੀਰ ਸੰਗਤ ਵਿੱਚ ਐਸੇ ਨੇ ਜਿਨ੍ਹਾਂ ਨੇ ਉਹ ਸਮਾਂ ਅੱਖੀਂ ਵੇਖਿਆ ਅਤੇ ਹੱਡੀ ਹੰਡਾਇਆ। ਸੋ ਇਹ ਘੱਲੂਘਾਰਾ ਹਫ਼ਤਾ ਹਰ ਸਾਲ ਬੜੇ ਵੈਰਾਗ ਅਤੇ ਜੋਤ ਉਤਸ਼ਾਹ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ। ਸਾਧ ਸੰਗਤ ਜੀ, ਹਿੰਦੁਸਤਾਨ ਭਾਰਤ ਵਰਸ਼ ਦੀ ਧਰਤੀ ਉੱਪਰ ਅੰਗਰੇਜ਼ਾਂ ਦਾ ਰਾਜ ਔਰ ਪੰਜਾਬ ਸਭ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਬਾਅਦ ਡੋਗਰਿਆਂ ਦੀ ਗਦਾਰੀ ਕਾਰਨ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ, ਵੱਖੋ ਵੱਖਰੀਆਂ ਰਿਆਸਤਾਂ ਦੇ ਰੂਪ ਵਿੱਚ ਉਦੋਂ ਇਹ ਸਾਰਾ ਦੇਸ਼ ਸੀ ਔਰ ਇਉਂ ਗੋਰਿਆਂ ਦੇ ਕੋਲੋਂ ਆਜ਼ਾਦੀ ਹਾਸਲ ਕਰਨ ਦੇ ਵਾਸਤੇ ਲੰਮੀ ਜੱਦੋ ਜਹਿਦ ਹੋਈ। ਆਜ਼ਾਦੀ ਦੇ ਉਸ ਸੰਘਰਸ਼ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਸੀ ਉਹ ਸਿੱਖ ਪੰਥ ਦਾ ਸੀ, ਥੋੜ੍ਹੀ ਗਿਣਤੀ ਵਿੱਚ ਹੁੰਦਿਆਂ ਹੋਇਆ ਵੀ। ਅਤੇ ਉਹਦੇ ਤੋਂ ਦੂਸਰੇ ਨੰਬਰ ਦੀ ਜੇ ਗੱਲ ਕਰੀਏ ਤਾਂ ਉਹ ਬੰਗਾਲੀ ਆਉਂਦੇ ਨੇ। ਜਦੋਂ ਅੰਗਰੇਜ਼ 1947 ਵਿੱਚ ਭਾਰਤ ਨੂੰ ਛੱਡ ਕੇ ਗਏ, ਭਾਰਤ ਦੀ ਆਜ਼ਾਦੀ ਹੋਈ, ਬਾਕੀ ਸਾਰੇ ਭਾਰਤ ਦੀ ਤਾਂ ਆਜ਼ਾਦੀ ਪਰ ਪੰਜਾਬ ਅਤੇ ਬੰਗਾਲ ਦੀ ਬਰਬਾਦੀ। ਪੰਜਾਬੀਆਂ ਦਾ ਜੋਸ਼, ਬਹਾਦਰੀ, ਖਾਸ ਤੌਰ 'ਤੇ ਗੁਰੂ ਕਿਆ ਸਿੱਖਾਂ ਦੀ, ਬੰਗਾਲੀਆਂ ਦਾ ਤੇਜ਼ ਦਿਮਾਗ, ਜਦੋਂ ਆਜ਼ਾਦ ਹਿੰਦ ਫੌਜ ਦੇ ਰੂਪ ਵਿੱਚ ਇਹ ਦੋਵੇਂ ਇਕੱਠੇ ਹੋਏ ਤਾਂ ਆਜ਼ਾਦੀ ਦੀ ਜੰਗ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਸੀ। ਜਿਨ੍ਹਾਂ ਦੇ ਹੱਥ 47 ਵਿੱਚ ਦੇਸ਼ ਦੀ ਵਾਗਡੋਰ ਆਈ, ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆਇਆ ਹੋਵੇਗਾ ਕਿ ਇਹਨਾਂ ਕੌਮਾਂ ਨੂੰ ਦਬਾ ਕੇ ਰੱਖਿਆ ਜਾਵੇ, ਬਾਕੀ ਸਾਰੇ ਹਿੰਦੁਸਤਾਨ ਦੀ ਗੱਲ ਹੀ ਕੋਈ ਨਹੀਂ। ਜੇ ਵੰਡਿਆ ਗਿਆ ਤਾਂ ਪੰਜਾਬ ਵੰਡਿਆ ਗਿਆ, ਵੰਡਿਆ ਗਿਆ ਤਾਂ ਬੰਗਾਲ ਵੰਡਿਆ ਗਿਆ, ਇਹਨਾਂ ਦੋਹਾਂ ਦੇ ਟੋਟੇ ਕੀਤੇ ਗਏ। ਫਿਰ ਉਸ ਤੋਂ ਬਾਅਦ ਸੋ ਨਹਿਰੂ ਪਟੇਲ ਇਤਿਆਦਕਾਂ ਦੇ ਵੱਲੋਂ ਰਿਆਸਤਾਂ ਭੰਗ ਕਰਕੇ ਸੂਬੇ ਬਣਾਏ ਗਏ ਭਾਸ਼ਾ ਦੇ ਆਧਾਰਤ, ਅਤੇ ਸਾਨੂੰ ਆਪਣਾ ਭਾਸ਼ਾ ਆਧਾਰਤ ਪੰਜਾਬੀ ਸੂਬਾ ਲੈਣ ਵਾਸਤੇ ਵੀ ਲੰਮਾ ਸੰਘਰਸ਼ ਕਰਨਾ ਪਿਆ, ਜੇਲ੍ਹਾਂ ਵਿੱਚ ਜਾਣਾ ਪਿਆ, ਸ਼ਹੀਦੀਆਂ ਪਾਉਣੀਆਂ ਪਈਆਂ, ਔਰ ਜੇ ਪੰਜਾਬੀ ਸੂਬਾ ਦਿੱਤਾ ਵੀ ਤਾਂ ਐਨ ਲੱਤਾਂ ਬਾਹਾਂ ਵੱਢ ਕੇ ਲੰਗੜਾ ਲੂਲਾ ਕਰਕੇ। ਉਹ ਇਲਾਕੇ ਜਿਹੜੇ ਠੇਠ ਪੰਜਾਬੀ ਇਲਾਕੇ ਸਨ ਉਹ ਪੰਜਾਬ ਤੋਂ ਕੱਟ ਕੇ ਬਾਹਰ ਕੀਤੇ ਗਏ, ਮਤਲਬ ਕਿ ਸ਼ੁਰੂ ਤੋਂ ਲੈ ਕੇ ਹੀ ਪੰਜਾਬ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ, ਜੋ ਅਜੇ ਤੱਕ ਵੀ ਚੱਲਿਆ ਆ ਰਿਹਾ। ਜਦੋਂ ਆਜ਼ਾਦੀ ਦੀ ਜੰਗ ਚੱਲਦੀ ਸੀ ਉਦੋਂ ਜਵਾਹਰ ਲਾਲ ਨਹਿਰੂ ਵਰਗੇ ਬਿਆਨ ਦਿੰਦੇ ਨੇ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਵਾਸਤੇ ਵੀ ਇੱਕ ਐਸਾ ਖਿੱਤਾ ਹੋਵੇਗਾ
ਜਿੱਥੇ ਸਿੱਖ ਵੀ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਮੋਹਨਦਾਸ ਕਰਮਚੰਦ ਵਰਗੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ ਗਾਂਧੀ ਹੋਰੀ ਇਹ ਕਹਿੰਦੇ ਨੇ ਕਿ ਜੇ ਕਦੇ ਸਿੱਖਾਂ ਦੇ ਹੱਕਾਂ ਨੂੰ ਕੋਈ ਦਬਾਵੇ, ਜੇ ਸਿੱਖ ਮਹਿਸੂਸ ਕਰਨ ਕਿ ਸਾਨੂੰ ਸਾਡੇ ਹੱਕ ਜਿਹੜੇ ਨੇ ਉਹ ਦਿੱਤੇ ਨਹੀਂ ਜਾ ਰਹੇ, ਤਾਂ ਸਿੱਖ ਇੱਕ ਮਾਰਸ਼ਲ ਕੌਮ ਹੈ, ਇਹਨਾਂ ਨੂੰ ਪੂਰਨ ਤੌਰ 'ਤੇ ਹੱਕ ਹੈ ਕਿ ਇਹ ਆਪਣੇ ਹੱਕ ਜਿਹੜੇ ਨੇ ਇਹ ਤੇਗ ਦੇ ਜ਼ੋਰ ਨਾਲ, ਸ਼ਸਤਰਾਂ ਦੇ ਜ਼ੋਰ ਨਾਲ ਲੈ ਸਕਦੇ ਨੇ। ਇਹੋ ਜਿਹੀਆਂ ਗੱਲਾਂ ਉਦੋਂ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਚੱਲਿਆ ਜਦੋਂ ਨਹਿਰੂ ਵਰਗਿਆਂ ਨੂੰ ਉਹਨਾਂ ਦੀਆਂ ਉਹ ਗੱਲਾਂ ਚੇਤੇ ਕਰਾਈਆਂ ਗਈਆਂ ਕਿ ਤੁਸੀਂ ਆਪ ਹੀ ਕਿਹਾ ਸੀ ਕਿ ਪੰਜਾਬ ਇੱਕ ਇਹੋ ਜਿਹਾ ਖਿੱਤਾ ਦੇਸ਼ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਹ ਮਿਲੇਗਾ ਜਿੱਥੇ ਸਿੱਖ ਪੂਰਨ ਤੌਰ 'ਤੇ ਆਜ਼ਾਦੀ ਦਾ ਨਿੱਘ ਮਾਣ ਸਕਣ। ਬੜੀ ਬੇਸ਼ਰਮੀ ਦੇ ਨਾਲ ਖਚਰੀ ਜੀ ਹਾਸੀ ਹੱਸਦਿਆਂ ਨਹਿਰੂ ਨੇ ਜਵਾਬ ਦਿੱਤਾ ਸੀ, ਤਬ ਬਾਤ ਔਰ ਥੀ, ਅਬ ਬਾਤ ਔਰ ਹੈ। ਬਹੁਤੀ ਲੰਮੀ ਵਿਆਖਿਆ ਦਾ ਸਮਾਂ ਨਹੀਂ। ਕਿਹੜਾ ਉਹ ਪੱਖ ਹੈ ਜਿਹੜੇ ਪੱਖ 'ਤੇ ਸਿੱਖਾਂ ਦੇ ਬਹੁਗਿਣਤੀ ਵਾਲੇ ਇਸ ਸੂਬੇ ਪੰਜਾਬ ਨਾਲ ਧੱਕਾ ਨਹੀਂ ਕੀਤਾ ਗਿਆ? ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਭਾਸ਼ਾ ਆਧਾਰਿਤ ਸੂਬਾ ਬਣਾਏ ਜਾਣ ਦਾ ਮਸਲਾ ਹੋਵੇ, ਸੋ ਹਰ ਪੱਖ ਤੋਂ ਹੀ ਅਤੇ ਨਾਲ ਦੀ ਨਾਲ ਧਾਰਮਿਕ ਤੌਰ 'ਤੇ ਵੀ ਸਾਡੇ ਉੱਪਰ ਹਮਲੇ, ਨਕਲੀ ਗੁਰੂ ਡੰਮ ਖੜ੍ਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਗੁਰਤਾ ਗੱਦੀ ਨੂੰ ਚੁਣੌਤੀ ਦੇ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ, ਤਾਂ ਕਿ ਸਾਡੀਆਂ ਜੜ੍ਹਾਂ ਕਮਜ਼ੋਰ ਹੋ ਜਾਣ, ਇਹ ਸਿੱਖ ਜਿਹੜੇ ਨੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਨਿਤਾਣੇ ਅਤੇ ਸਾਹ ਸਤਹੀਣ ਹੋ ਜਾਣ। ਇਉਂ ਸਮੇਂ ਸਮੇਂ ਮੁਤਾਬਕ ਕਿਧਰੇ ਕਿਸਾਨੀ ਨੂੰ ਰੋਲਿਆ ਗਿਆ, ਕਿਧਰੇ ਹੋਰ ਪਾਸਿਆਂ ਤੋਂ ਵਿਤਕਰੇ। ਦੇਸ਼ ਆਜ਼ਾਦ ਹੋਣ ਵੇਲੇ ਇਹ ਪ੍ਰਣ ਕੀਤਾ ਗਿਆ, ਇਹ ਵਾਅਦੇ ਕੀਤੇ ਗਏ ਕਿ ਜੋ ਰੱਖਿਆ ਮੰਤਰਾਲਾ ਹੈ, ਡਿਫੈਂਸ ਮਿਨਿਸਟਰੀ ਹੈ, ਇਹ ਹਮੇਸ਼ਾ ਸਿੱਖਾਂ ਕੋਲ ਰਹੇਗੀ। ਪਰ 47 ਵਿੱਚ ਇੱਕ ਵਾਰ ਬਲਦੇਵ ਸਿੰਘ ਜਿਹੜਾ ਸੀ ਉਹਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਦੁਬਾਰਾ ਇਹ ਅਹਿਮ ਅਹੁਦਾ ਕਦੇ ਵੀ ਸਿੱਖਾਂ ਦੇ ਕੋਲ ਨਾ ਆਇਆ। ਕਹਿਣ ਤੋਂ ਭਾਵ ਕਿ ਬੇਅੰਤ ਨਿੱਕੀਆਂ ਨਿੱਕੀਆਂ ਐਸੀਆਂ ਗੱਲਾਂ ਨੇ ਜੋ ਕਹਿਣ ਮਾਤਰ ਨੂੰ ਜਾਂ ਸੁਣਨ ਨੂੰ ਨਿੱਕੀਆਂ, ਪਰ ਉਹਨਾਂ ਦੇ ਮਾਇਨੇ, ਉਹਨਾਂ ਦੇ ਅਰਥ ਬੜੇ ਵੱਡੇ ਨੇ, ਪੰਜਾਬੀਆਂ ਨਾਲ ਅਤੇ ਖਾਸ ਤੌਰ 'ਤੇ ਸਿੱਖਾਂ ਦੇ ਨਾਲ ਵਿਤਕਰੇ ਕੀਤੇ ਗਏ। ਜਦੋਂ ਵੀ ਸਿੱਖਾਂ ਨੇ ਕਿਸੇ ਵੀ ਰੂਪ ਵਿੱਚ ਆਪਣੇ ਹੱਕ ਮੰਗੇ, ਉਦੋਂ ਹੀ ਡਾਂਗਾਂ ਦੇ ਨਾਲ ਮਾਰ ਕੁਟਾਈ ਕਰਕੇ ਦਬਾਇਆ ਗਿਆ, ਗੋਲੀਆਂ ਵਰਸਾਈਆਂ ਗਈਆਂ, ਜੇਲ੍ਹਾਂ ਵਿੱਚ ਬੰਦ ਕੀਤੇ ਗਏ। 20ਵੀਂ ਸਦੀ ਦੇ ਵਿੱਚ ਵੀ ਸਿੱਖ ਪੰਥ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਅਗਸਤ ਨੂੰ ਇਹ ਮੋਰਚਾ ਆਰੰਭ ਕੀਤੇ ਤੋਂ ਪਹਿਲਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਵੀ ਸਿੱਖ ਹੱਕਾਂ ਦੀ ਮੰਗੀ ਸਿੱਖ ਮੰਗਾਂ ਦੇ ਵਾਸਤੇ 14 ਜੁਲਾਈ ਤੋਂ ਮੋਰਚੇ ਦੀ ਪ੍ਰਾਰੰਭਤਾ ਕੀਤੀ ਗਈ ਸੀ। ਉੱਧਰ ਜਿਹੜਾ ਪਾਣੀ ਜ਼ਬਰਦਸਤੀ ਖੋ ਕੇ ਸਤਲੁਜ ਜਮਨਾ ਲਿੰਕ ਨਹਿਰ ਰਾਹੀਂ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਸੀ, ਉਸ ਨੂੰ ਰੋਕਣ ਦੇ ਵਾਸਤੇ ਕਪੂਰੀ ਮੋਰਚਾ ਵੀ ਲੱਗਾ ਹੋਇਆ ਸੀ। ਇਹ ਸਾਰੇ ਮੋਰਚੇ ਇਕੱਤਰ ਕਰਕੇ 4 ਅਗਸਤ 1982 ਨੂੰ ਵੱਡੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚਾ ਲਗਾਇਆ ਗਿਆ, ਜੋ ਕਿ ਬਿਲਕੁਲ ਸ਼ਾਂਤਮਈ ਸੀ। ਜੇਲ੍ਹ ਭਰੋਂ ਅੰਦੋਲਨ ਆਰੰਭ ਕੀਤਾ ਗਿਆ। ਪਹਿਲਾਂ ਤਾਂ ਸਮੇਂ ਦੀ ਸਰਕਾਰ ਨੇ ਇਹ ਸਮਝਿਆ ਹੋਵੇਗਾ ਕਿ ਇਹ ਆਪੇ ਹੀ ਫੇਲ ਹੋ ਜਾਣਾ, ਪਰ ਉਹਨਾਂ ਦੀਆਂ ਉਹ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਵੱਡੀ ਗਿਣਤੀ ਵਿੱਚ ਸੰਗਤਾਂ ਹਰ ਰੋਜ਼ ਇਸ ਅਸਥਾਨ ਗੁਰਦੁਆਰਾ ਬੰਜੀ ਸਾਹਿਬ ਵਿਖੇ ਪਹੁੰਚਦੀਆਂ ਔਰ ਇੱਥੋਂ ਤਕਰੀਰਾਂ ਹੁੰਦੀਆਂ, ਅਤੇ ਇੱਥੋਂ ਫਿਰ ਜਿਹੜੇ ਜੱਥੇ ਸਨ ਉਹ ਮਾਰਚ ਕਰਦੇ ਹੋਏ ਕੋਤਵਾਲੀ ਤੱਕ ਜਾਂਦੇ ਗ੍ਰਿਫਤਾਰੀ ਦੇਣ ਵਾਸਤੇ, ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੀਆਂ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਰਿਹਾ। ਜਦੋਂ ਜੇਲ੍ਹਾਂ ਇਉਂ ਨੱਕਾ ਨੱਕ ਭਰ ਗਈਆਂ ਤਾਂ ਟੈਂਟ ਵਗੈਰਾ ਲਗਾ ਕੇ ਵੀ ਜੇਲ੍ਹਾਂ ਦੇ ਇਉਂ ਆਰਜ਼ੀ ਪ੍ਰਬੰਧ ਸਰਕਾਰ ਨੂੰ ਕਰਨੇ ਪਏ। ਜਦੋਂ ਉੱਥੇ ਵੀ ਸੰਗਤ ਨਾ ਸਮਾਈ, ਮੋਰਚੇ ਪ੍ਰਤੀ ਉਤਸ਼ਾਹ ਹੀ ਇੰਨਾ ਜ਼ਿਆਦਾ ਸੀ ਸੰਗਤਾਂ ਦੇ ਵਿੱਚ, ਫਿਰ ਇਉਂ ਜ਼ਬਰਦਸਤੀ ਰਿਹਾਅ ਵੀ ਕੀਤੇ ਜਾਣ ਲੱਗੇ। ਸਿੰਘ ਬਾਹਰ ਆਉਣਾ ਨਹੀਂ ਸੀ ਚਾਹੁੰਦੇ ਅਤੇ ਸਰਕਾਰ ਉਹਨਾਂ ਨੂੰ ਜ਼ਬਰਦਸਤੀ ਇਉਂ ਜੇਲ੍ਹਾਂ ਵਿੱਚ ਲਿਜਾ ਕੇ ਅਤੇ ਕੁਝ ਦਿਨ ਰੱਖ ਕੇ ਅਤੇ ਜ਼ਬਰਦਸਤੀ ਜੇਲ੍ਹਾਂ ਦੇ ਵਿੱਚੋਂ ਕੱਢ ਦਿੰਦੀ ਸੀ। ਇਉਂ ਲੰਮਾ ਸਮਾਂ ਇਹ ਕਾਰਜ ਚੱਲਦਾ ਰਿਹਾ। ਇੱਕ ਵੀ ਮੰਗ ਜਿਹੜੀਆਂ ਉਹ ਧਰਮਯੁੱਧ ਮੋਰਚੇ ਦੀਆਂ ਮੰਗਾਂ ਸਨ,
ਉਹਨਾਂ ਵਿੱਚ ਇੱਕ ਵੀ ਮੰਗ ਐਸੀ ਨਹੀਂ ਸੀ ਜਿਹੜੀ ਸਿੱਖਾਂ ਵੱਲੋਂ ਨਜਾਇਜ਼ ਤੌਰ 'ਤੇ ਕੀਤੀ ਹੋਵੇ ਅਤੇ ਜਿਹੜੀ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਾਸਤੇ ਖਤਰਾ ਬਣਦੀ ਹੋਵੇ। ਸਾਰੀਆਂ ਹੀ ਹੱਕੀ ਸਨ, ਸਾਰੀਆਂ ਹੀ ਮੰਨੀਆਂ ਜਾ ਸਕਦੀਆਂ ਸਨ, ਪਰ ਹਕੂਮਤ ਦੀ ਹੱਠ ਧਰਮੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਜਦੋਂ 1975 ਈਸਵੀ ਦੇ ਵਿੱਚ ਸਮੇਂ ਦੀ ਇੰਦਰਾ ਸਰਕਾਰ ਦੇ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਐਮਰਜੈਂਸੀ ਲਗਾਈ ਗਈ ਸੀ, ਕੋਈ ਜਲਸਾ ਜਲੂਸ ਨਹੀਂ ਹੋ ਸਕਦਾ, ਕੋਈ 4-5 ਮਨੁੱਖ ਇਕੱਤਰ ਹੋ ਕੇ ਕੋਈ ਵਿਚਾਰਾਂ ਨਹੀਂ ਕਰ ਸਕਦੇ, ਕੋਈ ਕਿਸੇ ਪ੍ਰਕਾਰ ਸਰਕਾਰ ਦੇ ਖਿਲਾਫ ਬੋਲ ਨਹੀਂ ਸਕਦਾ, ਸਾਰਾ ਹਿੰਦੁਸਤਾਨ ਕੁਸਕਿਆ ਤੱਕ ਨਹੀਂ ਸੀ, ਤਾਂ ਉਦੋਂ ਵੀ ਇਹ ਸਿੱਖ ਹੀ ਸਨ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਨ੍ਹਾਂ ਨੇ ਹਕੂਮਤ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ। ਅਤੇ ਉਸ ਸਮੇਂ ਦੌਰਾਨ ਹੀ ਕਲਗੀਧਰ ਪਾਤਸ਼ਾਹੀ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਐਮਰਜੈਂਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੀਆਂ ਹੋਈਆਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੰਜਾਬ ਦੇ ਕੋਨੇ ਕੋਨੇ ਵਿੱਚ ਮਹਾਨ 37 ਨਗਰ ਕੀਰਤਨ ਕੀਤੇ ਸਨ, ਜਿਨ੍ਹਾਂ ਦੇ ਵਿੱਚ ਬੇਅੰਤ ਸੰਗਤਾਂ ਜੁੜਦੀਆਂ ਰਹੀਆਂ। ਇਹਨਾਂ ਸਮਿਆਂ ਦੌਰਾਨ ਹੀ ਸਮੇਂ ਦੀ ਹਕੂਮਤ ਦੇ ਵੱਲੋਂ ਪਰਿਵਾਰ ਨਿਯੋਜਨ ਦੇ ਨਾਮ ਹੇਠਾਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਦਾ ਬੜਾ ਭੈੜਾ ਯਤਨ ਕੀਤਾ ਗਿਆ। ਇਹਨਾਂ ਸਮਿਆਂ ਵਿੱਚ ਹੀ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਣ ਵਾਲੇ ਪਖੰਡੀ ਬੂਟਾ ਸਿਉਂ, ਉਹਦਾ ਪੁੱਤਰ ਅਵਤਾਰ ਸਿਉਂ ਅਤੇ ਅਗਾਂਹ ਉਹਦਾ ਪੁੱਤਰ ਦੁਸ਼ਟ ਗੁਰਬਚਨਾ, ਸੋ ਇਹਨਾਂ ਨੂੰ ਸਮੇਂ ਸਮੇਂ ਮੁਤਾਬਕ ਉਭਾਰਿਆ ਗਿਆ, ਜਿਨ੍ਹਾਂ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਪ੍ਰਤੀ ਬੜੀਆਂ ਭੈੜੀਆਂ ਗੱਲਾਂ ਜਿਹੜੀਆਂ ਸਨ ਆਪਣੀਆਂ ਕਵਿਤਾਵਾਂ ਯੁੱਗ ਪੁਰਸ਼ ਅਤੇ ਅਵਤਾਰ ਬਾਣੀ ਨਾਮ ਦੀਆਂ ਪੁਸਤਕਾਂ ਦੇ ਵਿੱਚ ਲਿਖੀਆਂ। ਅਤੇ ਜਦੋਂ ਸਿੱਖਾਂ ਦੇ ਵੱਲੋਂ ਇਸ ਸਭ ਕਾਸੇ ਦਾ ਇਤਰਾਜ਼ ਕੀਤਾ ਗਿਆ, ਸਿੱਖਾਂ ਦੇ ਇਤਰਾਜ਼ ਨੂੰ ਬਿਲਕੁਲ ਹੀ ਦਰਕਿਨਾਰ ਕੀਤਾ ਗਿਆ। 1978 ਈਸਵੀ ਦੀ ਵਿਸਾਖੀ ਆਪਾਂ ਸਾਰਿਆਂ ਨੂੰ ਚੇਤੇ ਹੈ, ਜਦੋਂ ਕਿ ਸਿੱਖ ਕੌਮ ਦੇ ਗੜ੍ਹ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਉਹਨਾਂ ਨਕਲੀ ਨਿਰੰਕਾਰੀਆਂ ਦੇ ਵੱਲੋਂ ਵੱਡਾ ਸੰਮੇਲਨ ਕੀਤਾ ਗਿਆ, ਜਿਹਦੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਵੀ ਚੈਲੰਜ ਸੀ ਅਤੇ ਹੋਰ ਵੀ ਸਿੱਖ ਕੌਮ ਦੀਆਂ ਰਵਾਇਤਾਂ ਦਾ ਮੌਜੂ ਉਡਾਇਆ ਜਾਂਦਾ ਸੀ। ਸੋ ਉਸ ਵਕਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਰੋਸ ਮੁਜ਼ਾਹਰਾ ਕਰਨ ਦੇ ਵਾਸਤੇ ਸੋ ਸਿੰਘ ਭੇਜੇ ਗਏ ਸਨ ਸ਼ਾਂਤਮਈ ਰੂਪ ਵਿੱਚ, ਜਿਨ੍ਹਾਂ ਦੀ ਅਗਵਾਈ ਦਮਦਮੀ ਟਕਸਾਲ ਦੇ ਵੱਲੋਂ ਸੋ ਬਾਬਾ ਦਰਸ਼ਨ ਸਿੰਘ ਜੀ ਮਹਿਤਾ ਅਤੇ ਅਖੰਡ ਕੀਰਤਨੀ ਜਥੇ ਵੱਲੋਂ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ, ਸੋ ਇਹ ਕਾਫੀ ਸਿੰਘਾਂ ਦਾ ਜਥਾ ਲੈ ਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਵਾਸਤੇ ਗਏ ਸਨ, ਪਰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਗਿਆ ਉੱਪਰ ਉਹਨਾਂ ਦੁਸ਼ਟਾਂ ਵੱਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ, ਜਿਸ ਦੇ ਵਿੱਚ ਭਾਈ ਫੌਜਾ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਸਮੇਤ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਔਰ 80 ਦੇ ਕਰੀਬ ਜ਼ਖਮੀ ਹੋਏ ਸਨ। ਸੋ ਇਸ ਪ੍ਰਕਾਰ ਫਿਰ ਉਹ ਮੁਕੱਦਮਾ ਚੱਲਿਆ, ਕਾਂਡ ਅੰਮ੍ਰਿਤਸਰ ਸ਼ਹਿਰ ਵਿਖੇ ਵਰਤਿਆ, ਮੁਕੱਦਮਾ ਜਿਹੜਾ ਸੀ ਅੰਮ੍ਰਿਤਸਰ ਤੋਂ ਬਾਅਦ ਕਰਨਾਲ ਦੀ ਅਦਾਲਤ ਵਿੱਚ ਲਿਜਾਇਆ ਗਿਆ ਅਤੇ 13 ਸਿੰਘਾਂ ਦੇ ਸ਼ਰੇਆਮ ਕਤਲਾਂ ਦੇ ਜ਼ਿੰਮੇਵਾਰ ਗੁਰਬਚਨੇ ਨਰਕ ਧਾਰੀਏ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ ਉਹਦੇ ਚੇਲਿਆਂ ਦੇ ਸਮੇਤ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਸ ਵੇਲੇ ਇਹਨਾਂ ਲੋਕਾਂ ਨੂੰ ਨਰਕ ਧਾਰੀ ਕਹਿ ਕੇ ਦੁਰਕਾਰਿਆ ਗਿਆ ਅਤੇ ਸਿੱਖ ਪੰਥ ਨੂੰ ਇਹ ਕਰੜੀ ਹਦਾਇਤ ਹੀ ਕੀਤੀ ਗਈ ਕਿ ਇਹਨਾਂ ਦੇ ਨਾਲ ਜਾਂ ਇਹਨਾਂ ਨੂੰ ਮੰਨਣ ਵਾਲਿਆਂ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਕਿਸੇ ਪ੍ਰਕਾਰ ਦੀ ਨਾ ਰੱਖੀ ਜਾਵੇ। ਅੱਜ ਤੱਕ ਗੁਰੂ ਕਾ ਖਾਲਸਾ ਪੰਥ ਇਸ ਆਦੇਸ਼ ਦੀ ਪਾਲਣਾ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ। ਸੋ ਹੋਰ ਵੀ ਸਮੇਂ ਸਮੇਂ ਮੁਤਾਬਕ ਐਸੀਆਂ ਅਨੇਕਾਂ ਘਟਨਾਵਾਂ ਵਰਤਦੀਆਂ ਰਹੀਆਂ। ਇੱਕ ਵਿਸ਼ੇਸ਼ ਅਖਬਾਰ ਸਮੂਹ ਦੇ ਵੱਲੋਂ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਰਿਹਾ ਅਤੇ ਜਦੋਂ ਇਉਂ ਸਿੱਖ ਨੌਜਵਾਨਾਂ ਨੇ ਆਪਣੇ ਹੱਕ ਆਪ ਲੈਣੇ ਆਰੰਭ ਕੀਤੇ ਮਹਾਤਮਾ ਗਾਂਧੀ ਦੇ ਕਹੇ ਅਨੁਸਾਰ, ਤਾਂ ਉਹ ਹਕੂਮਤ ਦੀਆਂ ਅੱਖਾਂ ਵਿੱਚ ਰੜਕੇ। ਪਹਿਲਾਂ ਹੀ ਸੋ ਐਸਾ ਖਿਆਲ ਕੀਤਾ ਜਾਂਦਾ ਕਿ ਨੌਜਵਾਨਾਂ ਨੂੰ ਇਸ ਰਾਹੇ ਚੱਲਣ ਦਾ ਸੋ ਕਿਸੇ ਪ੍ਰਕਾਰ ਸੋ ਲੋੜ ਨਾ ਪੈਂਦੀ, ਜ਼ਰੂਰਤ ਨਾ ਪੈਂਦੀ, ਇਨਸਾਫ਼ ਦਿੱਤਾ ਜਾਂਦਾ, ਪਰ ਇਨਸਾਫ਼ ਨਾਂ ਦੀ ਚੀਜ਼ ਤੋਂ ਤਾਂ ਅੱਜ ਤੱਕ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ। ਕਾਰਨ ਇਹੀ ਸੀ, ਸਿੱਖ ਪੰਥ ਦੀ ਮੰਗ ਇਹੀ ਸੀ ਕਿ ਆਪਾਂ 90-93% ਕੁਰਬਾਨੀਆਂ ਜਿਹੜੀਆਂ ਇਕੱਲੇ ਸਿੱਖਾਂ ਨੇ ਦੇਸ਼ ਦੇ ਵਾਸਤੇ ਦਿੱਤੀਆਂ ਸ਼ੁਰੂ ਤੋਂ ਲੈ ਕੇ, ਅਤੇ ਅਸੀਂ ਕੋਈ ਆਪਣੇ ਲਈ
ਵਿਸ਼ੇਸ਼ ਅਧਿਕਾਰ ਵੀ ਨਹੀਂ ਮੰਗਦੇ ਕਿ ਸਾਨੂੰ ਦੂਜਿਆਂ ਨਾਲੋਂ ਵਿਸ਼ੇਸ਼ ਜਾਣਿਆ ਜਾਵੇ। ਹਾਂ, ਬਰਾਬਰ ਦੇ ਅਧਿਕਾਰ ਜਿਹੜੇ ਨੇ ਜ਼ਰੂਰ ਚਾਹੀਦੇ ਨੇ, ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਬਲਕਿ ਬਰਾਬਰ ਦੇ ਸ਼ਰੀਕ ਬਣਾ ਕੇ ਰੱਖਿਆ ਜਾਵੇ। ਕੋਈ ਗਲਤ ਗੱਲ ਨਹੀਂ ਸੀ, ਪਰ ਇਹੀ ਜਿਹੜੀ ਉਹ ਕਿਹੜੇ ਸੀ ਸਮੇਂ ਦੀ ਪ੍ਰਧਾਨ ਮੰਤਰੀ ਦੇ ਮਨ ਵਿੱਚ ਕਿ ਸਾਰੇ ਦੇਸ਼ ਵਿੱਚੋਂ ਹੋਰ ਕੋਈ ਤਾਂ ਮੇਰੇ ਅੱਗੇ ਕੁਸਕਿਆ ਨਹੀਂ, ਐਮਰਜੈਂਸੀ ਵੇਲੇ ਸਿੱਖਾਂ ਨੇ ਹੀ ਮੇਰਾ ਵਿਰੋਧ ਕੀਤਾ ਅਤੇ ਮੋਰਚੇ ਲਾਏ ਸੀ। ਸਮੇਂ ਦੀ ਤਾਕ ਦੇ ਵਿੱਚ ਸੀ ਕਿ ਕਿਸ ਪ੍ਰਕਾਰ ਇਹਨਾਂ ਸਿੱਖਾਂ ਨੂੰ ਕੁਚਲਿਆ ਜਾਵੇ ਅਤੇ ਨੇਸ ਤੋਂ ਨਾਬੂਦ ਕੀਤਾ ਜਾਵੇ। ਚਕਰਾਤਾ ਦੇਹਰਾਦੂਨ ਤੋਂ ਪਰੇ ਪਹਾੜੀਆਂ ਦੇ ਵਿੱਚ, ਸੋ ਉੱਥੇ ਫੌਜੀ ਹਮਲੇ ਦੇ ਅਭਿਆਸ ਕਰਾਏ ਗਏ, ਤਿਆਰੀਆਂ ਕਰਾਈਆਂ ਗਈਆਂ। ਜੂਨ 84 ਵਿੱਚ ਹਮਲਾ ਹੋਇਆ, 6-7 ਮਹੀਨੇ ਪਹਿਲੇ ਉੱਥੇ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਸੋ ਉੱਥੇ ਤਿਆਰੀਆਂ ਕੀਤੀਆਂ ਗਈਆਂ, ਔਰ ਫਿਰ ਇਹ ਜਿਹੜੇ ਦਿਨ ਸਨ ਇਹ ਹਮਲੇ ਦੇ ਵਾਸਤੇ ਚੁਣੇ ਗਏ। ਜੇਠ ਸੁਦੀ ਚੌਥ 1663 ਬਿਕਰਮੀ ਨੂੰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਲਾਹੌਰ ਵਿਖੇ ਹੋਈ ਸੀ, ਔਰ ਉਸ 1984 ਦੇ ਵਿੱਚ ਉਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਦੇ ਦਿਨ ਸੀ 3 ਜੂਨ ਨੂੰ। ਪਹਿਲਾਂ ਤਾਂ 1 ਜੂਨ ਨੂੰ ਤਕਰੀਬਨ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 8 ਵਜੇ ਤੱਕ ਬਿਨਾਂ ਕਿਸੇ ਭੜਕਾਟ ਬਿਨਾਂ ਕਿਸੇ ਗੱਲਬਾਤ ਦੇ BSF CRP ਦੇ ਵੱਲੋਂ ਗੋਲਾਬਾਰੀ ਲਗਾਤਾਰ ਕੀਤੀ ਗਈ। ਕੋਈ ਮਤਲਬ ਬਣਦਾ ਹੀ ਨਹੀਂ ਸੀ ਉਸ ਗੋਲਾਬਾਰੀ ਦਾ, ਅਤੇ ਜਦੋਂ ਉਹਦੇ ਬਾਰੇ ਸਿੱਖ ਲੀਡਰਾਂ ਨੇ ਸਮੇਂ ਦੀ ਹਕੂਮਤ ਨਾਲ ਸੈਂਟਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਕੋਈ ਫੋਨ ਨਹੀਂ ਉਠਾਏ ਗਏ। ਦੋਗਲੇ ਚਿਹਰੇ ਵਾਲੀ ਪ੍ਰਧਾਨ ਮੰਤਰੀ ਇੱਕ ਪਾਸੇ ਤਾਂ ਭਾਸ਼ਣ ਦੇ ਰਹੀ ਸੀ ਕਿ ਖੂਨ ਨਾ ਵਹਾਓ, ਨਫ਼ਰਤ ਕੋ ਵਹਾਓ, ਅਤੇ ਦੂਸਰੇ ਪਾਸੇ ਵੱਡੀ ਪੱਧਰ 'ਤੇ ਸਿੱਖਾਂ ਦਾ ਖੂਨ ਵਹਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਹ 1 ਜੂਨ ਵਾਲੀ ਜਿਹੜੀ ਗੋਲਾਬਾਰੀ ਸੀ, ਸਿੰਘਾਂ ਨੇ ਵੀ ਬਹੁਤ ਸੰਜਮ ਦੇ ਨਾਲ ਉਹਦਾ ਜਵਾਬ ਦਿੱਤਾ, ਜਿਹੜੀ ਉਹਨਾਂ ਦੀ ਮਨਸਾ ਸੀ ਕਿ ਟੋਹ ਲਗਾਈ ਜਾਵੇ ਕਿ ਕਿੱਥੋਂ ਕਿੱਥੋਂ ਜਵਾਬ ਆਉਂਦਾ, ਕਿੱਥੇ ਕਿੱਥੇ ਮੋਰਚੇ ਨੇ। ਹਕੂਮਤ ਦੀ ਉਹ ਚਾਲ ਅਸਲ ਵਿੱਚ ਸਿੰਘਾਂ ਸਫਲ ਨਹੀਂ ਸੀ ਆਉਣ ਦਿੱਤੀ। ਭਾਈ ਰਾਮ ਸਿੰਘ, ਭਾਈ ਬਾਜ ਸਿੰਘ, ਭਾਈ ਮਹਿੰਗਾ ਸਿੰਘ ਬੱਬਰ, ਸੋ ਇਹਨਾਂ ਸਮੇਤ ਤਕਰੀਬਨ 10-11 ਸਿੰਘਾਂ ਦੀਆਂ ਸ਼ਹਾਦਤਾਂ 1 ਜੂਨ ਵਾਲੇ ਦਿਨ ਹੋਈਆਂ ਸਨ। ਜਦੋਂ ਇਉਂ ਲੰਮੀ ਗੋਲਾਬਾਰੀ 8 ਘੰਟੇ ਹੋਈ ਤਾਂ ਕੁਦਰਤੀ ਸੀ, ਜਿਵੇਂ ਕਿ ਸਾਡਾ ਸਿੱਖਾਂ ਦਾ ਇਹ ਸੁਭਾਅ ਹੈ ਕਿ ਵੇਖਣ ਵਾਸਤੇ ਆਉਣਾ ਕਿ ਦੇਖੀਏ ਗੁਰੂ ਘਰ ਇਹ ਜਾ ਕੇ ਕੀ ਬਿਰਤਾਂਤ ਵਰਤਿਆ। ਬੇਅੰਤ ਸੰਗਤਾਂ ਇਸ ਰੂਪ ਦੇ ਵਿੱਚ ਵੀ ਆਈਆਂ। ਧਰਮ ਯੁੱਧ ਮੋਰਚੇ ਚੱਲ ਰਹੇ ਜਥੇ ਗ੍ਰਿਫਤਾਰੀ ਵਾਸਤੇ, ਉਹਨਾਂ ਜਥਿਆਂ ਵਿੱਚ ਸ਼ਾਮਿਲ ਹੋਣ ਵਾਸਤੇ ਵੀ, ਸੋ ਸੰਗਰੂਰ ਇਲਾਕੇ ਤੋਂ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਹੇਠ ਜਥਾ ਆਇਆ। ਇਸੇ ਤਰ੍ਹਾਂ ਹੋਰ ਵੀ ਇੱਥੇ ਗੁਰੂ ਕੇ ਸਾਜੇ ਨਿਵਾਜੇ ਸਿੰਘ, ਗੁਰੂ ਕੇ ਖਾਲਸੇ, ਬੇਅੰਤ ਆਮ ਸੰਗਤਾਂ, ਔਰ 3 ਜੂਨ ਨੂੰ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਵਾਸਤੇ ਉਹ ਸ਼ਹੀਦੀ ਦਿਹਾੜਾ ਮਨਾਉਣ ਲਈ ਵੀ ਬੇਅੰਤ ਸੰਗਤਾਂ ਪਹੁੰਚੀਆਂ ਹੋਈਆਂ ਸਨ। ਪਹੁੰਚੀਆਂ ਜ਼ਰੂਰ ਪਰ ਵਾਪਸ ਨਹੀਂ ਜਾ ਸਕੀਆਂ, ਕਿਉਂਕਿ 3 ਜੂਨ ਦੀ ਸ਼ਾਮ ਨੂੰ ਹੀ ਸਮੁੱਚੇ ਪੰਜਾਬ ਦੇ ਵਿੱਚ ਕਰੜੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਜਿਨ੍ਹਾਂ ਕੋਲ ਪਹਿਲਾਂ ਕਰਫਿਊ ਪਾਸ ਸੀ ਉਹ ਕੈਂਸਲ ਕਰ ਦਿੱਤੇ ਗਏ, ਨਵੇਂ ਕਿਸਮ ਦੇ ਪਾਸ ਜਾਰੀ ਕੀਤੇ ਗਏ, ਪਰ ਉਹ ਹੁਣ ਬਣਵਾਉਣ ਕੋਈ ਜਾਵੇ ਕਿੱਥੇ, ਜਾ ਹੀ ਨਹੀਂ ਸੀ ਸਕਦਾ। ਇਉਂ ਪੂਰੇ ਦਾ ਪੂਰਾ ਪੰਜਾਬ ਜਿਹੜਾ ਸੀ 3 ਜੂਨ ਨੂੰ ਸ਼ਾਮ ਨੂੰ ਸੀਲ ਕਰ ਦਿੱਤਾ ਗਿਆ। ਜਿੱਥੇ ਜਿੱਥੇ ਕੋਈ ਸੀ ਉੱਥੇ ਦਾ ਉੱਥੇ ਹੀ ਉਹ ਰਹਿ ਗਿਆ। 4 ਜੂਨ ਨੂੰ ਤੜਕਸਾਰ ਅੰਮ੍ਰਿਤ ਵੇਲੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ, ਔਰ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਰਤਨ ਦੀ ਆਰੰਭਤਾ ਅਜੇ ਹੋਈ ਹੀ ਸੀ, 4:40 'ਤੇ ਪਹਿਲਾ ਗੋਲਾ ਤੋਪ ਦਾ ਸਿੱਧਾ ਹੀ ਆਇਆ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਆ ਕੇ ਸੋ ਵਿਹੜੇ ਵਿੱਚ ਵੱਜਾ ਸੀ। ਦੂਜਾ ਸਰੋਵਰ 'ਚ ਆ ਕੇ ਵੱਜਾ, ਤੀਜਾ ਫਿਰ ਅਕਾਲ ਤਖਤ ਸਾਹਿਬ ਵੱਲੇ ਆਇਆ, ਅਤੇ ਉਹਦੇ ਤੋਂ ਬਾਅਦ ਅੰਧਾਧਾਰ ਜਿਹੜਾ ਗੋਲੀਆਂ ਦਾ ਮੀਂਹ ਵਰਨਾ ਸ਼ੁਰੂ ਹੋ ਗਿਆ ਸੀ। ਗੁਰੂ ਕੇ ਖਾਲਸੇ ਨੇ ਵੀ ਉਸ ਵਕਤ ਖਾਲਸਾਈ ਰਵਾਇਤਾਂ ਦੇ ਮੁਤਾਬਕ ਅੱਗੋਂ ਜਵਾਬ ਦੇਣਾ ਆਰੰਭ ਕੀਤਾ। ਸੋ ਇਹ ਬਿਰਤਾਂਤ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੰਗਤਾਂ ਸਰਵਣ ਕਰਨਗੀਆਂ। ਹੱਕ ਮੰਗੇ, ਗੋਲੀਆਂ ਮਿਲੀਆਂ, ਤੋਪਾਂ ਅਤੇ ਟੈਂਕਾਂ ਦੇ ਗੋਲੇ ਮਿਲੇ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ। ਬੇਅੰਤ ਅੱਜ ਦੇ ਭੁੱਲਣ ਲੋਕ, ਸੋ ਕਈ ਵਾਰ ਇਹ ਗੱਲਾਂ ਬਾਤਾਂ ਕਰਦਿਆਂ ਆਪਣੀਆਂ ਲਿਖਤਾਂ ਲਿਖਦਿਆਂ ਹੋਇਆਂ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਨਾਲ ਦੇ ਸਿੰਘਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰਦੇ ਨੇ, ਪਰ ਨਹੀਂ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਤਾਂ ਸਿੱਖ ਹੱਕਾਂ ਦੇ ਵਾਸਤੇ ਜੰਗ ਲੜੀ, ਸੰਘਰਸ਼ ਕੀਤਾ, ਕਸੂਰ ਤਾਂ ਸਰਕਾਰੀ ਧਿਰਾਂ ਦਾ ਹੈ ਜਿਨ੍ਹਾਂ ਨੇ ਸਾਡੇ ਹੇਖ ਹੱਕ ਦੇਣ ਦੀ ਬਜਾਏ ਸਗੋਂ ਸਾਨੂੰ ਸਮੇਂ ਸਮੇਂ 'ਤੇ ਕੁਚਲਣ ਦਾ ਹੀ ਯਤਨ ਕੀਤਾ, ਅਤੇ ਅੱਜ ਵੀ ਉਹ ਯਤਨ ਜਿਉਂਦੇ ਤਿਉਂ ਜਾਰੀ ਨੇ।
पर धन ओ गुरु के खालसे जिन्हां ने जाना की परवाह ना की और इं गुरधामां की रक्षा के वास्ते ते सिख हकां दे वास्ते जूझे चढ़ के आईया फौजां दा दृढ़ता दे सहत टाकरा किया। बड़िया सुंदर लाइना उस वक्त भाई बलवंत सिंह प्रेमी होर ने लिखे आ कि दरबार साहब की राखी करते वार गए सी जाना वीवीं सदी विच सिख धर्म दीयां उच्चियां कर गए शाना। सो उन्हां सारे शहीदां दी शहादत नूं कोटान कोट प्रणाम। अज आपां 42वीं वरे गंढ उस शहीदी घल्लू घारे दी मना रहे हां। सतगुरु जी कृपा करन अपने पंथ दे सिर ते आप ही मेहर भरिया हथ रखण। किसी भुलेखियां दा आपां शिकार ना होइए, पंथ प्रस्त होइए और इउं आप अमृतधारी हो के रहत मर्यादा विच तैयार बर तैयार हो के पंथ दे वफादार हो के गुरु कियां खुशियां प्राप्त करिए कौमी सेवा दे विच। सो आपां तत्पर होइए। आओ इत्थे ही मैं विचार नूं संकोचदा हाँ, अगले दिनां विच संगतां गुरमुखां तों सरवण करनगियां। अज दे दिन अमृत वेले सतगुरु जी ने सचखंड श्री हरिमंदर साहब जी विखे जो अमृत पावन हुक्मनामा बख्शिश किया है तिस दी कथा विचार दे नाल आप

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪਰ ਉਪਕਾਰੀ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਵਿੱਚ ਪਾਵਨ ਸ਼ਬਦ ਉਚਾਰਨ ਕਰ ਉਪਦੇਸ਼ ਬਖਸ਼ਦੇ ਨੇ। ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਸਿਖਾਉਂਦਿਆਂ ਹੋਇਆਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਸਨਮੁਖ ਬੇਨਤੀ ਰੂਪ ਉਚਾਰਨ ਕੀਤਾ ਹੈ।
1: ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ।
0: ਸ੍ਰੀ ਵਾਹਿਗੁਰੂ ਜੀ ਕਾ ਧਿਆਨ ਧਾਰਨ ਕਰਕੇ ਸਤਿਗੁਰਾਂ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਹੇ ਸਰਬ ਵਿਆਪਕ ਸਰਬ ਕਲਾ ਸਮਰੱਥ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਉ ਭਾਵੈ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਵੀ ਚੰਗਾ ਲੱਗਦਾ ਹੈ, ਜਿਵੇਂ ਵੀ ਆਪ ਯੋਗ ਜਾਣਨਾ ਕਰੋ, ਤਿਉ ਮੋਹੇ ਪ੍ਰਤਪਾਲ, ਤਿਵੇਂ ਆਪ ਕਿਰਪਾ ਕਰਕੇ ਮੈਨੂੰ ਪ੍ਰਤਪਾਲੋ, ਮੇਰੀ ਪ੍ਰਤਪਾਲਣਾ ਕਰੋ। ਸਾਧ ਸੰਗਤ ਜੀ, ਵਾਹਿਗੁਰੂ ਪ੍ਰਤਪਾਲਣਾ ਸਾਰਿਆਂ ਦੀ ਕਰਦਾ ਹੈ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜਿਹੜਾ ਵੀ ਜੀਵ ਸੰਸਾਰ ਵਿੱਚ ਵਾਹਿਗੁਰੂ ਨੇ ਭੇਜਿਆ, ਪਹਿਲਾਂ ਉਹਦਾ ਰਿਜਕ ਪੈਦਾ ਕੀਤਾ ਅਤੇ ਫਿਰ ਇਹਨੂੰ ਸੰਸਾਰ ਦੇ ਵਿੱਚ ਭੇਜਣਾ ਕੀਤਾ। ਸਤਿਗੁਰੂ ਮਹਾਰਾਜ ਜੀ ਕੇ ਪਾਵਨ ਬਚਨ ਸੋਦਰ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ, ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਕਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਸੋ ਇਸ ਪ੍ਰਕਾਰ ਸਰਬ ਜੀਆਂ ਦੀ ਪ੍ਰਤਪਾਲਣਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਰਦਾ। ਫਿਰ ਉਚੇਚੇ ਤੌਰ 'ਤੇ ਇਹ ਬੇਨਤੀ ਕਰਨ ਦੀ ਕਿਉਂ ਜ਼ਰੂਰਤ ਪੈ ਗਈ ਜੀ, ਜਿਵੇਂ ਭਾਉਂਦਾ ਹੈ ਮੇਰੀ ਪ੍ਰਤਪਾਲਣਾ ਕਰੋ। ਇਹ ਬੇਨਤੀ ਸਾਧ ਸੰਗਤ ਜੀ ਆਤਮਿਕ ਰੂਪ ਵਿੱਚ ਹੈ। ਜਿਵੇਂ ਸਾਡੇ ਸਰੀਰ ਦਾ ਭੋਜਨ ਅੰਨ ਅਨਾਜ ਇਤਿਆਦਿਕ ਹੈ, ਇਵੇਂ ਸਾਡੇ ਹਿਰਦੇ ਦਾ, ਸਾਡੇ ਮਨ ਦਾ, ਸਾਡੀ ਆਤਮਾ ਦਾ ਭੋਜਨ ਹੈ ਅੰਮ੍ਰਿਤ ਰੂਪ ਗੁਰੂ ਕੀ ਬਾਣੀ, ਅਤੇ ਇਉਂ ਮਨ ਨੂੰ ਤਕੜਿਆ ਕਰਨ ਵਾਲੀ ਖੁਰਾਕ ਹੈ ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ ਇਤਿਆਦਿਕ ਅਨੇਕਾਂ ਗੁਣ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਕਿਰਪਾ ਕਰੋ, ਇਹਨਾਂ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਕੇ ਮੇਰੀ ਪ੍ਰਤਪਾਲਣਾ ਕਰੋ, ਆਤਮਿਕ ਤੌਰ 'ਤੇ ਮਹਾਰਾਜ ਮੈਨੂੰ ਪਾਲਣਾ ਕਰੋ। ਕਿਰਪਾ ਕਰੋ ਗੁਰੂ ਗਰੀਬ ਨਿਵਾਸ ਜੀ, ਨਾਮ ਰੂਪੀ ਭੋਜਨ ਬਖਸ਼ ਕੇ ਮੇਰੀ ਪ੍ਰਤਪਾਲਣਾ ਕਰੋ, ਜਿਸ ਦੇ ਬਾਰੇ ਬਚਨ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮੈਨੂੰ ਨਾਮ ਰੂਪੀ ਭੋਜਨ ਬਖਸ਼ੋ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ, ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਇਉਂ ਆਪਣਾ ਨਾਮ ਰੂਪੀ ਭੋਜਨ ਦੇ ਕੇ, ਨਾਮ ਰੂਪੀ ਬਸਤਰ ਦੇ ਕੇ, ਔਰ ਨਾਲ ਸ਼ੁਭ ਗੁਣਾ ਰੂਪੀ ਖੁਰਾਕ ਦੇ ਕੇ ਸਤਿਗੁਰੂ ਜੀ ਸਾਡੀ ਪ੍ਰਤਪਾਲਣਾ ਕਰੋ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ।
1: ਪਾਰ ਬ੍ਰਹਮ ਪਰਮੇਸ਼ਰ ਸਤਿਗੁਰ।
0: ਪਾਰ ਬ੍ਰਹਮ, ਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਬ੍ਰਹਮ ਵਿਆਪਕ ਸਰੂਪ, ਪਾਰ ਬ੍ਰਹਮ ਪਰਮੇਸ਼ਰ, ਪਰਮ ਐਸ਼ਵਰਜ ਵਾਲੇ ਸਭ ਤੋਂ ਵੱਡੇ ਦੁਨੀਆਂ ਦੇ ਈਸ਼ ਮਾਲਕ, ਸਤ ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀਓ।
1: ਹਮ ਬਾਰਕ ਤੁਮ ਪਿਤਾ ਕਿਰਪਾਲ।
0: ਅਸੀਂ ਤਮਾਮ ਜਿੰਨੇ ਜੀਵ ਹਾਂ, ਹਮ ਬਾਰਕ, ਅਸੀਂ ਆਪ ਜੀ ਕੇ ਬਾਲਕ ਹਾਂ, ਆਪ ਜੀ ਕੇ ਬੱਚੇ ਹਾਂ। ਤੁਮ ਪਿਤਾ, ਤੁਸੀਂ ਸਾਡੇ ਸਾਰਿਆਂ ਦੇ ਪਿਤਾ ਰੂਪ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾ ਭਾਉ ਕਿਹਾ ਕਾੜਾ ਜੀਓ। ਮਹਾਰਾਜ ਆਪ ਜੀ ਸਾਡੇ ਪਿਤਾ ਹੋ, ਅਸੀਂ ਆਪ ਜੀ ਕੇ ਬੱਚੇ ਹਾਂ। ਹਮ ਬਾਰਕ ਪਿਤਾ ਪ੍ਰਭ ਦਾਤਾ। ਮਹਾਰਾਜ ਆਪ ਜੀ ਪਿਤਾ ਕੈਸੇ ਹੋ? ਕਿਰਪਾਲ, ਕਿਰਪਾ ਦੇ ਘਰ, ਕਿਰਪਾਲੂ, ਕਿਰਪਾ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਸਾਰੀਆਂ ਦਾਤਾਂ ਬਖਸ਼ਿਸ਼ ਵਾਲੇ ਸਾਡੇ ਪਿਤਾ ਰੂਪ ਹੋ ਆਪ ਜੀ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
1: ਲੋਹੇ ਨਿਰਗੁਣ ਗੁਣ ਨਾਹੀ ਕੋਈ।
0: ਹੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਮੋਹੇ ਨਿਰਗੁਣ, ਮੈਂ ਗੁਣਾਂ ਤੋਂ ਹੀਣਾ ਹਾਂ, ਗੁਣ ਨਹੀਂ ਕੋਈ, ਕੋਈ ਸ਼ੁਭ ਗੁਣ ਮੇਰੇ ਸੁਭਾਅ ਵਿੱਚ ਸ਼ਾਮਿਲ ਨਹੀਂ। ਜਿੰਨੇ ਸ਼ੁਭ ਗੁਣ ਕਹੇ ਜਾਂਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਔਗੁਣਾਂ ਦੇ ਤਾਂ ਨੱਕੋ ਨੱਕ ਭਰੇ ਪਏ ਹਾਂ, ਸ਼ੁਭ ਗੁਣ ਇੱਕ ਵੀ ਸਾਡੇ ਵਿੱਚ ਨਹੀਂ, ਅਤੇ ਉਹਨਾਂ ਔਗੁਣਾਂ ਦੇ ਵਸੀਕਾਰ ਹੋ ਕੇ ਅੰਮ੍ਰਿਤ ਛਾੜ ਵਿਖੇ ਵਿਖ ਖਾਈ। ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਆਪਾਂ ਨਿਤਾ ਪ੍ਰਤੀ ਖਾਈ ਖਾ ਰਹੇ ਹਾਂ, ਖਾਈ ਖਾਧੀ ਹੈ। ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋਏ ਹੋਏ ਹਾਂ, ਔਗੁਣਾਂ ਦੇ ਭਰੇ ਹੋਏ ਹੋਣ ਕਰਕੇ, ਸ਼ੁਭ ਗੁਣਾਂ ਤੋਂ ਹੋਣ ਕਰਕੇ। ਮਾਇਆ ਮੋਹ ਭਰਮ ਪੈ ਭੂਲੇ, ਭਰਮ ਭੁਲੇਖੇ ਵਿੱਚ ਪੈ ਕੇ, ਝੂਠੀ ਮਾਇਆ ਦੇ ਮੋਹ ਨੂੰ ਸੱਚ ਮੰਨ ਕੇ ਇਹਦੇ ਵਿੱਚ ਪੈ ਕੇ ਆਪਾਂ ਭੁੱਲੇ ਹੋਏ ਹਾਂ। ਸੁਤਦਾਰਾ ਸਿਓ ਪ੍ਰੀਤ ਲਗਾਈ, ਇਸਤਰੀ ਪੁੱਤਰਾਂ ਦੇ ਨਾਲ, ਦੁਨਿਆਵੀ ਸੰਬੰਧਾਂ ਦੇ ਨਾਲ, ਜੋ ਕਿ ਬਿਨਸ ਜਾਣ ਵਾਲੇ ਨਾਸ ਹੋ ਜਾਣ ਵਾਲੇ, ਉਹਨਾਂ ਨਾਲ ਹੀ ਪ੍ਰੀਤੀ ਲਗਾਈ ਹੋਈ ਹੈ। ਇਉਂ ਅਸੀਂ ਔਗੁਣਾਂ ਦੇ ਭਰੇ ਅਤੇ ਗੁਣਾਂ ਤੋਂ ਹੀਣੇ ਹਾਂ। ਪਰ ਮਹਾਰਾਜ ਜੀਓ, ਇੱਕ ਉੱਤਮ ਪੰਥ ਸੁਣਿਓ, ਗੁਰਸੰਗਤ ਤੇ ਹੈ ਮਿਲਾਂਤ ਜਮ ਤਰਾਸ ਮਿਟਾਈ। ਸੁਣਿਆ ਹੈ ਕਿ ਸਭ ਨਾਲੋਂ ਉੱਤਮ ਪੰਥ, ਉੱਤਮ ਰਸਤਾ ਮਾਰਗ, ਸੰਸਾਰ ਨੂੰ, ਜੀਵਨ ਨੂੰ ਸਫਲ ਕਰਨ ਦਾ ਇੱਕੋ ਇੱਕ ਆਪ ਜੀ ਕੀ ਸਾਜੀ ਨਿਵਾਜੀ ਸਤਸੰਗਤ ਹੈ, ਜਿਸ ਵਿੱਚ ਮਿਲ ਕੇ ਜਮਾਂ ਦਾ ਡਰ ਮਿਟ ਜਾਂਦਾ ਹੈ। ਇਸ ਲਈ ਇੱਕ ਅਰਦਾਸ ਭਾਟ ਕੀਰਤ ਕੀ, ਮਹਾਰਾਜ ਮੇਰੀ ਕੀਰਤ ਭੱਟ ਦੀ, ਸਭ ਸੰਸਾਰ ਦੇ ਵੱਲੋਂ ਆਪ ਜੀ ਦੇ ਚਰਣਾਂ ਵਿੱਚ ਇੱਕ ਅਰਦਾਸ ਬੇਨਤੀ ਹੈ, ਗੁਰੂ ਰਾਮਦਾਸ ਰੱਖ ਹੋ ਸਰਣਾਈ। ਹੇ ਸਤਿਗੁਰੂ ਰਾਮਦਾਸ ਜੀ, ਆਪ ਹੀ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਓ। ਸਭ ਅਵਗੁਣ, ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ। ਮਹਾਰਾਜ ਇਉਂ ਔਗੁਣਾਂ ਦੇ ਭਰੇ ਹੋਏ ਹਾਂ, ਮੋਹੇ ਨਿਰਗੁਣ, ਮੈਂ ਨਿਰਗੁਣ ਹਾਂ, ਸ਼ੁਭ ਗੁਣਾਂ ਤੋਂ ਖਾਲੀ ਹਾਂ, ਗੁਣ ਨਹੀਂ ਕੋਈ, ਕੋਈ ਗੁਣ ਨਹੀਂ ਮੇਰੇ ਵਿੱਚ, ਕੋਈ ਸ਼ੁਭ ਵਿਚਾਰ ਨਹੀਂ, ਕੋਈ ਚੰਗੀ ਵਿਸ਼ੇਸ਼ਤਾ ਨਹੀਂ।
1: ਪਹੁੰਚ ਨਾ ਸਾਕੋ ਤੁਮਰੀ ਘਾਲ,
0: ਜੋ ਆਪ ਜੀ ਕੀ ਘਾਲ ਹੈ, ਹੇ ਵਾਹਿਗੁਰੂ ਜੀ, ਆਪ ਜੀ ਕੀ ਮੁਸ਼ਕਤ ਹੈ, ਸਾਰੇ ਜੀਵਾਂ ਨੂੰ ਪੈਦਾ ਕਰਨਾ, ਫਿਰ ਉਹਨਾਂ ਦਾ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ, ਸਾਰਿਆਂ ਦੀ ਪ੍ਰਤਪਾਲਣਾ ਕਰਨੀ। ਮਹਾਰਾਜ, ਇਸ ਘਾਲ ਤੱਕ ਮੈਂ ਪਹੁੰਚ ਨਹੀਂ ਸਕਦਾ, ਭਾਵ ਕਿ ਮੈਂ ਇਸ ਦਾ ਅੰਤ ਨਹੀਂ ਲੈ ਸਕਦਾ। ਪਹੁੰਚ ਨਾ ਸਕੋ ਤੁਮਰੀ ਘਾਲ, ਤੁਹਾਡੇ ਮਿਲਾਪ ਦੀ ਅਵਸਥਾ ਦੇ ਵਿੱਚ ਮੈਂ ਕਿਸੇ ਆਪਣੀ ਘਾਲ ਕਮਾਈ ਕਰਕੇ ਨਹੀਂ ਪਹੁੰਚ ਸਕਦਾ। ਮੇਰੇ ਰਾਮ ਰਾਏ, ਮੁਝ ਤੇ ਕਛੂ ਨਾ ਹੋਈ, ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ। ਮਹਾਰਾਜ, ਆਪ ਜੀ ਸਮਰੱਥ ਹੋ ਔਰ ਸਰਬੱਗ ਹੋ, ਮੈਂ ਅਲਪੱਗ ਹਾਂ, ਸ਼ੁਭ ਗੁਣਾਂ ਤੋਂ ਸਮਰੱਥਾ ਤੋਂ ਹੀਣਾ
1: ਹਾਂ।
0: ਆਪ ਜੀ ਕੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ, ਤੁਮ ਹੀ ਜਾਣ ਹੋ। ਹੇ ਵਾਹਿਗੁਰੂ ਜੀ, ਆਪ ਜੀ ਹੀ ਕਿਰਪਾ ਕਰਕੇ ਜਾਣਦੇ ਹੋ। ਆਪ ਜੀ ਕੀ ਵਡਿਆਈ, ਆਪ ਜੀ ਕੀ ਮਿਤ ਮਰਜ਼ਾਦਾ, ਔਰ ਇਸੇ ਪ੍ਰਕਾਰ ਆਪ ਜੀ ਕਾ ਕੁੱਲ ਸੰਸਾਰ ਦੀ ਉਤਪਤੀ ਪੈਦਾ, ਉਤਪਤੀ ਪਾਲਣਾ ਅਤੇ ਲੈਤਾ ਕਰਨ ਵਾਲਾ ਕਰਤੱਬ, ਇਸ ਸਾਰੀ ਗਤਮਿਤ ਨੂੰ ਤੁਸੀਂ ਆਪ ਹੀ ਜਾਣਦੇ ਹੋ। ਹੇ ਵਾਹਿਗੁਰੂ ਜੀ,
1: ਜੀਓ ਪਿੰਡ ਸਭ ਤੁਮਰੋ ਮਾਲ,
0: ਮੇਰਾ ਇਹ ਜਿਹੜਾ ਪਿੰਡ ਭਾਵ ਇਹ ਪੰਚ ਭੌਤਿਕ ਸਰੀਰ ਹੈ, ਇਹਦੇ ਵਿੱਚ ਵਸਦਾ ਹੋਇਆ ਜੀਓ ਜੀਵ ਆਤਮਾ ਹੈ, ਵਾਹਿਗੁਰੂ ਜੀ ਇਹ ਆਪ ਜੀ ਦਾ ਹੀ ਦਿੱਤਾ ਹੈ, ਇਹਦੇ ਮਾਲਕ ਵੀ ਆਪ ਜੀਓ। ਅਤੇ ਜੋ ਮੇਰੇ ਕੋਲ ਮਾਲ, ਧਨ ਦੌਲਤ, ਅਸਬਾਬ ਜਾਂ ਹੋਰ ਜਾਇਦਾਦ ਜੋ ਕੁਝ ਵੀ ਹੈ, ਇਹ ਸਾਰਾ ਮਾਲ ਵੀ ਤੁਹਾਡਾ ਹੀ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਸਰੀਰ ਵੀ ਆਪ ਜੀ ਕਾ, ਮਨ ਵੀ ਆਪ ਜੀ ਕਾ, ਧਨ ਦੌਲਤ ਵੀ ਆਪ ਜੀ ਕਾ, ਤੁਸਾਂ ਹੀ ਸਭ ਕੁਝ ਬਖਸ਼ਿਆ, ਤੁਸੀਂ ਆਪ ਹੀ ਸਭ ਕਾਸੇ ਦੇ ਮਾਲ।

0: ਆਪਣੀ ਚਿੱਤ ਅੰਦਰ, ਆਪਣੀ ਬੁੱਧ ਅੰਦਰ, ਆਪਣੇ ਮਨ ਅੰਦਰ ਕੀ ਸੋਚ ਰਿਹਾ, ਇਹ ਉਹ ਸਭ ਕੁਝ ਹੀ ਆਪ ਜੀ ਜਾਣਦੇ ਹੋ। ਅਤੇ ਸਾਡਾ ਜਿਹੜਾ ਹਾਲ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਸ਼ੁਭ ਗੁਣਾਂ ਤੋਂ ਹੀਣੇ, ਗੁਣਹੀਣ ਹੋਣ ਕਰਕੇ ਅਨੇਕ ਪ੍ਰਕਾਰ ਦੇ ਅਪਰਾਧਾਂ ਪਾਪਾਂ ਵਿੱਚ ਫਸੇ ਹੋਏ, ਅਤੇ ਤਿਨ੍ਹਾਂ ਦੇ ਕਰਕੇ ਮਿਲਣ ਵਾਲੇ ਅੰਦਰੂਨੀ ਬਾਹਰੀ ਦੁੱਖ, ਉਹ ਸਾਡੇ ਅੰਦਰ ਦੀ ਜਿਹੜੀ ਬਿਰਥਾ ਹੈ ਨਾ, ਉਹਦਾ ਹਾਲ ਵੀ ਬਿਨਾਂ ਬੋਲਿਆਂ ਆਪ ਜੀ ਸਭ ਕੁਝ ਜਾਣਦੇ ਹੋ।
1: ਤਨ ਮਨ ਸੀਤਲ ਹੋਏ ਹਮਾਰੋ।
0: ਹੇ ਵਾਹਿਗੁਰੂ ਜੀ, ਸਾਡੇ 'ਤੇ ਕਿਰਪਾ ਕਰ ਦਿਓ, ਸਾਡਾ ਇਹ ਤਨ ਵੀ ਅਤੇ ਮਨ ਵੀ ਸੀਤਲ, ਠੰਡਾ ਠਾਰ ਹੋ ਜਾਵੇ, ਸ਼ਾਂਤ ਹੋ ਜਾਵੇ।
1: ਨਾਨਕ ਪ੍ਰਭ ਜੀਓ ਨਦਰ ਨਿਹਾਲ।
0: ਸਤਿਗੁਰੂ ਫਰਮਾਉਂਦੇ ਨੇ ਕਿ ਪ੍ਰਭ ਜੀਓ, ਹੇ ਪ੍ਰਭੂ ਜੀ, ਹੇ ਸਰਬਕਲਾ ਸਮਰੱਥ, ਹੇ ਰੱਖਿਅਕ ਸਰੂਪ ਵਾਹਿਗੁਰੂ, ਨਦਰ ਨਿਹਾਲ, ਆਪਣੀ ਕਿਰਪਾ ਭਰੀ ਨਦਰ ਦੇ ਨਾਲ ਸਾਨੂੰ ਨਿਹਾਲਣਾ ਕਰੋ, ਭਾਵ ਤੱਕਣਾ ਕਰੋ। ਨਿਹਾਲ ਤੋਂ ਭਾਵ ਹੈ ਨਿਹਾਰ, ਨਿਹਾਰ ਦਾ ਅਰਥ ਹੈ ਦੇਖਣਾ, ਨਦਰ ਨਿਹਾਲ, ਆਪਣੀ ਨਰਦਰ ਦੇ ਨਾਲ ਮਿਹਰ ਭਰੀ ਦ੍ਰਿਸ਼ਟੀ ਨਾਲ ਜੇ ਆਪ ਜੀ ਸਾਡੇ ਵੱਲ ਆਪ ਜੀ ਤੱਕ ਲਵੋ, ਤਾਂ ਆਪ ਜੀ ਕੀ ਉਸ ਇੱਕ ਤੱਕਣੀ ਦੇ ਨਾਲ ਹੀ ਸਾਡਾ ਮਨ ਵੀ ਠੰਡਾ ਠਾਰ ਹੋ ਜਾਵੇ, ਸਾਡਾ ਸਰੀਰ ਵੀ ਵਿਕਾਰਾਂ ਵੱਲੋਂ ਸੀਤਲ ਅਤੇ ਸ਼ਾਂਤ ਹੋ ਜਾਵੇ। ਇਹ ਕਿਰਪਾ ਕਰੋ ਸਤਿਗੁਰੂ ਜੀ, ਆਪਣੀ ਨਦਰ ਨਾਲ ਤੱਕ ਕੇ ਨਿਹਾਲ ਦੁੱਖਾਂ ਤੋਂ ਰਹਿਤ ਕਿਰਪਾ ਕਰਕੇ ਕਰ ਦਿਓ।
1: ਸਲੋਕ ਮਹੱਲਾ ਪਹਿਲਾ।
0: ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਵਿਚਾਰ ਇਸ ਅਸਥਾਨ 'ਤੇ ਚੱਲ ਰਹੀ ਹੈ, ਮਾਰੂ ਰਾਗ ਦੀ ਵਾਰ ਸਲੋਕਾਂ ਦੇ ਸਮੇਤ 14 ਪੌੜੀਆਂ ਦੀ ਕਥਾ ਪਿੱਛੇ ਸੰਪੂਰਨ ਹੋ ਚੁੱਕੀ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 15ਵੀਂ ਪੌੜੀ ਸਲੋਕਾਂ ਸਮੇਤ ਉਚਾਰਨ ਕਰਦਿਆਂ ਫੁਰਮਾਨ ਕਰਦੇ ਨੇ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ।
1: ਸੁਣੀਐ ਏਕ ਵਖਾਣੀਐ।
0: ਸੁਣੀਐ ਏਕ ਵਖਾਣੀਐ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਨਾ ਕਰੀਏ, ਅਤੇ ਇੱਕੋ ਦਾ ਹੀ ਵਖਿਆਨ ਆਪਣੀ ਰਸਨਾ 'ਤੇ ਕਰੀਏ। ਸੁਣੀਐ ਏਕ, ਭਾਈ ਸੁਣਿਆ ਜਾਂਦਾ ਹੈ ਸ਼ਾਸਤਰਾਂ ਦੇ ਕੋਲੋਂ, ਸੁਣਿਆ ਜਾਂਦਾ ਧਰਮ ਗ੍ਰੰਥਾਂ ਦੇ ਕੋਲੋਂ, ਔਰ ਵਖਾਣੀਐ, ਵਖਿਆਨ ਕਰਕੇ ਪਰਮਾਤਮਾ ਦੇ ਸਾਜੇ ਨਿਵਾਜੇ ਸਾਧੂ ਸੰਤ ਮਹਾਤਮਾ ਇਹੀ ਸਾਨੂੰ ਸੁਣਾਉਂਦੇ, ਇਹੀ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ।
1: ਸੁਰਗ ਮ੍ਰਿਤ ਪਾਇਆਲ।
0: ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੁਰਗ ਸਵਰਗ ਲੋਕ ਦੇ ਵਿੱਚ ਵੀ ਹੈ। ਮ੍ਰਿਤ, ਇਹ ਮ੍ਰਿਤ ਮੰਡਲ ਜਿੱਥੇ ਕਿ ਜੀਵਨ ਤੋਂ ਬਾਅਦ ਮੌਤ ਵੀ ਹੈ, ਮਾਤ ਲੋਕ, ਇਹਦੇ ਵਿੱਚ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ, ਅਤੇ ਪਿਆਲ ਜਿਹੜਾ ਪਤਾਲ ਲੋਕ ਹੈ, ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ, ਤਿੰਨਾਂ ਲੋਕਾਂ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ, ਸਰਬ ਵਿਆਪਕ ਹੈ, ਜਿੱਥੇ ਉਹ ਵੰਨਿਆ ਜਾਏ ਤਿਥਾਊ ਮੌਜੂਦ ਸੋਏ। ਇਹ ਵਖਿਆਨ ਜਿਹੜਾ ਇਹ ਸੁਣਿਆ ਜਾਂਦਾ ਹੈ,
1: ਹੁਕਮ ਨਾ ਜਾਈ ਮੇਟਿਆ।
0: ਭਾਵੇਂ ਸੁਰਗ ਲੋਕ ਦੇ ਦੇਵਤੇ ਨੇ, ਭਾਵੇਂ ਮਾਤ ਲੋਕ ਦੇ ਮਨੁੱਖ ਤੇ ਹੋਰ ਜੀਵ ਨੇ, ਤੇ ਚਾਹੇ ਪਾਤਾਲ ਲੋਕ ਦੇ ਰਾਕਸ਼ ਦੈਂਤ ਕਹੇ ਜਾਂਦੇ ਨੇ, ਕਿਸੇ ਵੱਲੋਂ ਵੀ ਹੁਕਮ ਨਾ ਜਾਈ ਮੇਟਿਆ। ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਜਿਹੜਾ ਹੁਕਮ ਹੈ ਉਹ ਮੇਟਿਆ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਸਾਰੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੇ। ਕਿਸ ਦੀ ਕੁਦਰਤ ਹੈ, ਕਿਸ ਦੀ ਤਾਕਤ ਹੈ, ਕਿਸ ਦੀ ਸ਼ਕਤੀ ਹੈ ਕਿ ਕੋਈ ਪਰਮਾਤਮਾ ਦਾ ਹੁਕਮ ਮੰਨਣ ਤੋਂ ਜਵਾਬ ਦੇ ਦੇਵੇ, ਇਨਕਾਰ ਕਰ ਦੇਵੇ? ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਮੇਟਿਆ ਨਹੀਂ ਜਾ ਸਕਦਾ।
1: ਜੋ ਲਿਖਿਆ ਸੋ ਨਾਲ,
0: ਜੋ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਸੋ ਸਾਡੇ ਨਾਲ ਹੈ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਮਸਤਕ ਉੱਪਰ, ਮੱਥੇ ਉੱਪਰ ਲੇਖਾਂ ਦੀ ਧੁਰੋਂ ਕਲਮ ਜਿਹੋ ਜੀ ਪਰਮਾਤਮਾ ਵੱਲੋਂ ਚੱਲ ਗਈ, ਉਹੋ ਜੀ ਤਕਦੀਰ, ਉਹ ਕਿਸਮਤ ਜਿਹੜੀ ਹੈ ਉਹ ਸਾਡੇ ਨਾਲ ਹੈ, ਸਾਰਾ ਜੀਵਨ ਨਾਲ ਹੈ। ਸੋ ਇਸ ਪ੍ਰਕਾਰ ਜੋ ਉਸ ਪਰਮਾਤਮਾ ਨੇ ਲਿਖਿਆ ਹੈ ਉਹੀ ਸਾਡੇ ਨਾਲ ਹੈ, ਉਹੀ ਸਾਡੇ ਨਾਲ ਹੁੰਦਾ ਹੈ, ਉਹ ਸਭ ਕੁਝ ਵਰਤ ਰਿਹਾ ਹੈ।
1: ਕੌਣ ਮੂਆ ਕੌਣ ਮਾਰ ਸੀ।
0: ਜਗਤ ਦੀ ਵਿਸ਼ਾਲਤਾ ਔਰ ਵਾਹਿਗੁਰੂ ਕੇ ਕੌਤਕਾਂ ਦੇ ਵੱਲ ਤੱਕਦਿਆਂ ਹੋਇਆਂ ਗੁਰਸਿੱਖਾਂ ਦਾ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਣਨ ਕਰਦੇ ਨੇ। ਕੌਣ ਮੂਆ, ਕੌਣ ਮਰਿਆ ਹੋਇਆ ਹੈ ਇਸ ਸੰਸਾਰ ਦੇ ਵਿੱਚ, ਕੌਣ ਮਾਰ ਸੀ, ਕੌਣ ਮਾਰਦਾ ਹੈ ਦੁਨੀਆਂ ਵਿੱਚ ਦੂਸਰਿਆਂ ਨੂੰ,
1: ਕੌਣ ਆਵੇ ਕੌਣ ਜਾਏ,
0: ਕੌਣ ਆਉਂਦਾ ਹੈ ਜਨਮ ਲੈ ਕੇ ਤੇ ਕੌਣ ਮਰ ਕੇ ਜਾਂਦਾ ਹੈ,
1: ਕੌਣ ਰਹਿਸੀ ਨਾਨਕਾ।
0: ਤੇ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਕੌਣ ਰਹਿਸੀ,

0: ਕੌਣ ਜਿਹੜਾ ਹੈ ਉਹ ਸਦੀਵ ਕਾਲ ਰਹਿੰਦਾ ਹੈ ਇੱਕ ਰਸ,
1: ਕਿਸ ਕੀ ਸੁਰਤ ਸਮਾਏ,
0: ਤੇ ਕਿਸ ਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੋ ਕਿਸ ਦੀ ਸੁਰਤ ਸਮਾਏ, ਸੁਰਤ ਸੁਣਨ ਸ਼ਕਤੀ ਦੇ ਸਦਕਾ ਗੁਰੂ ਕੇ ਬਚਨਾਂ ਨੂੰ ਸੁਣ ਕੇ ਕੌਣ ਸਮਾ ਜਾਂਦਾ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਵਿੱਚ? ਇਹ 6 ਸਵਾਲ ਇਹਨਾਂ ਪੰਕਤੀਆਂ ਵਿੱਚ ਆਏ ਹਨ।
1: ਮਹੱਲਾ ਪਹਿਲਾ।
0: ਅਗਲੇ ਸਲੋਕ ਵਿੱਚ ਪਹਿਲੇ ਪਾਤਸ਼ਾਹ ਇਹਨਾਂ ਸਵਾਲਾਂ ਦੇ ਜਵਾਬ ਫੁਰਮਾਨ ਕਰਦੇ ਹਨ।
1: ਹਉ ਮੁਆ ਮੈਂ ਮਾਰਿਆ,
0: ਹਉ ਮੁਆ ਕਿਸਕੀ ਸੁਰਤ ਸਮਾਏ, ਕਿਹਦੀ ਸੁਰਤ ਜਾ ਕੇ ਸਮਾਉਂਦੀ ਹੈ ਪਰਮਾਤਮਾ ਵਿੱਚ? ਕੌਣ ਮੁਆ, ਕੌਣ ਮਰਿਆ ਹੈ ਜੀਵਤ ਭਾਵ ਤੋਂ ਜਿਸ ਕਰਕੇ ਵਾਹਿਗੁਰੂ ਵਿੱਚ ਅਭੇਦਤਾ ਹਾਸਲ ਹੋ ਜਾਵੇ? ਹਉ ਮੁਆ ਭਾਈ, ਜਿਹੜਾ ਹੰਕਾਰ ਹੈ ਇਹ ਮੁਆ ਇਹ ਮਰਿਆ ਹੈ ਗੁਰੂ ਕੀ ਕਿਰਪਾ ਦੇ ਨਾਲ ਸਿੱਖ ਦੇ ਮਨ ਵਿੱਚੋਂ। ਮੈਂ ਮਾਰਿਆ, ਮੈਂ ਜਿਹੜਾ ਮਮਤਵ ਪੁਣਾ ਹੈ ਕਿ ਆਹ ਵਸਤੂ ਮੇਰੀ ਹੈ, ਦੁਨੀਆਂ ਦੀ ਪਕੜ ਹੈ, ਸੋ ਇਸ ਨੂੰ ਮਾਰਨਾ ਕੀਤਾ ਗੁਰੂ ਕੀ ਕਿਰਪਾ ਦੇ ਨਾਲ।
1: ਪੌਣ ਵਹ ਦਰੀਆਓ,
0: ਤੇ ਇਸੇ ਪ੍ਰਕਾਰ ਪੌਣ ਵਹ ਦਰੀਆਓ, ਪੌਣ ਜੋ ਵਾਸ਼ਨਾ ਰੂਪੀ ਜਿਹੜੀ ਪੌਣ ਹੈ ਨਾ, ਇਹ ਵਗ ਰਹੀ ਹੈ ਕੁੱਲ ਸੰਸਾਰ ਦੇ ਅੰਦਰ। ਸੋ ਇਹ ਸੰਸਾਰ ਰੂਪੀ ਜਿਹੜਾ ਦਰਿਆ ਹੈ, ਵਾਸ਼ਨਾ ਵੱਧਾ ਆਵੇ ਜਾਵੇ। ਸਵਾਲ ਸੀ ਨਾ ਕੌਣ ਆਵੇ ਕੌਣ ਜਾਏ, ਕੌਣ ਆਉਂਦਾ ਤੇ ਕੌਣ ਜਾਂਦਾ ਹੈ। ਸੋ ਵਾਸ਼ਨਾ ਦੇ ਵੱਧੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ, ਇਹੀ ਕਾਰਨ ਬਣਦਾ ਦੁਨੀਆਂ ਦੇ ਆਉਣ ਦਾ, ਤੇ ਵਾਸ਼ਨਾਵਾਂ ਦਾ ਵੱਧਾ ਹੋਇਆ ਜੀਵ ਹੀ ਸੰਸਾਰ ਤੋਂ ਚੱਲਿਆ ਜਾਂਦਾ ਹੈ। ਇਉਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਹੈ ਇਹ ਵਗ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਜਦੋਂ ਸਾਧ ਸੰਗਤ ਜੀ ਇਹ ਹੰਗਤਾ ਮਮਤਾ ਨਾਸ ਹੁੰਦੀ ਹੈ ਤਾਂ ਵਾਸ਼ਨਾਵਾਂ ਰੂਪੀ ਪੌਣ ਨੂੰ ਵੀ ਸਤਿਗੁਰੂ ਜੀ ਕਿਰਪਾ ਕਰਕੇ ਮੇਟ ਦਿੰਦੇ ਨੇ।
1: ਤ੍ਰਿਸ਼ਨਾ ਥੱਕੀ ਨਾਨਕਾ,
0: ਤੇ ਫਿਰ ਜਿਹੜੀ ਤ੍ਰਿਸ਼ਨਾ ਹੈ ਨਾ ਮਨ ਅੰਦਰ, ਹੋਰ ਤੋਂ ਹੋਰ ਵਧੇਰੇ ਵਸਤੂ ਪ੍ਰਾਪਤ ਕਰਨ ਦੀ, ਆਹ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ, ਇਹ ਵੀ ਥੱਕੀ ਥਕਤ ਹੋ ਗਈ, ਰਹਿ ਗਈ, ਨਾਸ ਹੋ ਗਈ।
1: ਜਾਂ ਮਨ ਰੱਤਾ ਨਾ,
0: ਜਦੋਂ ਮਨ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ। ਸੋ ਇਸ ਪ੍ਰਕਾਰ ਜਾ ਮਨ ਰੱਤਾ ਨਾਏ ਹਉ ਮੂਆ, ਜਦੋਂ ਮਨ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਹੰਕਾਰ ਮਰ ਗਿਆ। ਜਾ ਮਨ ਰੱਤਾ ਨਾਏ ਮੈਂ ਮਾਰਿਆ, ਜਦੋਂ ਮਨ ਪਰਮਾਤਮਾ ਦੀ ਨਾਮ ਰੰਗਣ ਵਿੱਚ ਰੰਗਿਆ ਗਿਆ ਤਾਂ ਮਮਤਵ ਪੁਣਾ ਮਨ ਦੇ ਵਿੱਚੋਂ ਮਰ ਗਿਆ। ਤੇ ਪੌਣ ਵਹ ਦਰਿਆਓ, ਸੰਸਾਰ ਰੂਪੀ ਸਮੁੰਦਰ ਵਿੱਚ ਵਾਸ਼ਨਾ ਰੂਪੀ ਪੌਣ ਜਿਹੜੀ ਆ ਇਹ ਵਗ ਰਹੀ ਹੈ, ਜਦੋਂ ਮਨ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ ਤਾਂ ਵਾਸ਼ਨਾਵਾਂ ਰੂਪੀ ਪੌਣ ਜਿਹੜੀ ਸੀ ਇਹ ਵੀ ਨਾਸ ਹੋ ਗਈ, ਜਦੋਂ ਮਨ ਪਰਮਾਤਮਾ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ।
1: ਲੋਇਣ ਰੱਤੇ ਲੋਇਣੀ,
0: ਲੋਇਣ ਜਿਹੜੇ ਨੇਤਰ ਹਨ ਰੱਤੇ ਰੰਗੇ ਗਏ, ਲੋਇਣੀ ਪ੍ਰਕਾਸ਼ਤਾ ਰੂਪ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਪ੍ਰਕਾਸ਼ ਪੁੰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਹੈ, ਸੂਰਜ ਅਤੇ ਚੰਦ ਨੂੰ ਵੀ ਪ੍ਰਕਾਸ਼ਣ ਵਾਲਾ, ਉਸ ਨੂੰ ਕਿਹਾ ਜਾਂਦਾ ਹੈ ਪ੍ਰਕਾਸ਼ਤਾ। ਲੋਇਣੀ ਜੋ ਪ੍ਰਕਾਸ਼ਤਾ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜਦੋਂ ਪ੍ਰਤੱਖ ਨੇਤਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਰੰਗਣ ਵਿੱਚ ਰੰਗੇ ਗਏ, ਜਦੋਂ ਮਨ ਅਤੇ ਬੁੱਧ ਰੂਪੀ ਨੇਤਰ ਵਾਹਿਗੁਰੂ ਕੇ ਵੈਰਾਗ ਔਰ ਵਿਵੇਕ ਰੂਪੀ ਰੰਗਣ ਦੇ ਵਿੱਚ ਰੰਗੇ ਗਏ।
1: ਕੰਨੀ ਸੁਰਤ ਸਮਾਏ,
0: ਤੇ ਕੰਨਾਂ ਵਿੱਚ ਸੁਰਤ ਸੁਣਨ ਸ਼ਕਤੀ ਸਮਾ ਰਹੀ ਹੈ ਪਰਮਾਤਮਾ ਦੇ ਨਾਮ ਨੂੰ ਸੁਣਨ ਦੀ। ਸੋ ਕੰਨੀ ਵਾਹਿਗੁਰੂ ਕਾ ਨਾਮ ਸੁਣਨ ਦੀ ਸੁਰਤ ਜਿਹੜੀ ਆ ਇਹ ਪ੍ਰਪੱਕ ਹੋਈ।
1: ਜੀਵ ਰਸਾਇਨ ਚੂਨੜੀ,
0: ਜਿਹੜੀ ਜੀਵ ਹੈ ਇਹ ਰਸਾਂ ਦਾ ਘਰ ਬਣ ਗਈ ਹੈ ਚੂਨੜੀ, ਜਦੋਂ ਕਿ ਐਨ ਅਕਾਲ ਪੁਰਖ ਵਾਹਿਗੁਰੂ ਦੇ ਰੱਤ ਵਿੱਚ ਇਹ ਚੁੰਨੀ ਗਈ, ਇੱਕ ਮਿਕ ਹੋ ਗਈ, ਸੋ ਇਸ ਪ੍ਰਕਾਰ ਗੜੁੱਚ ਹੋ ਗਈ ਪਰਮਾਤਮਾ ਦੇ ਨਾਮ ਦੇ ਰਸ ਵਿੱਚ। ਤੇ ਇਸ ਪ੍ਰਕਾਰ ਇਹ ਜਿਹੜੀ ਰਸਨਾ ਹੈ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ, ਉਸ ਪਰਮਾਤਮਾ ਦੇ ਨਾਮ ਦੇ ਵਿੱਚ ਇਕਮਿਕ ਹੋ ਗਈ ਹੈ। ਰਸਨਾ ਗਿੱਧੀ ਬੋਲਤ ਰਾਮ,
1: ਰੱਤੀ ਲਾਲ ਲਵਾਏ,
0: ਲਾਲ ਜੋ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਲਵਾਏ ਅਭੇਦਤਾ ਦੇ ਵਾਸਤੇ ਰਸਨਾ ਜਿਹੜੀ ਹੈ ਨਾਮ ਰੰਗਣ ਵਿੱਚ ਰੰਗੀ ਗਈ, ਸੁਰਤ ਪਰਮਾਤਮਾ ਦੇ ਸਿਮਰਨ ਦੇ ਰੰਗ ਵਿੱਚ ਰੰਗੀ ਗਈ।
1: ਅੰਦਰ ਮੁਸਕ ਚਕੋਲਿਆ,
0: ਤੇ ਫਿਰ ਜੀਵ ਦੇ ਅੰਦਰ ਮੁਸ਼ਕੰਬਰ ਦੀ ਤਰ੍ਹਾਂ ਭਾਉ ਭਗਤੀ ਦੀ ਸੁਗੰਧੀ ਪੈ ਗਈ। ਚਕੋਲਿਆ ਜਿਵੇਂ ਦਹੀਂ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ ਜਾਂਦਾ ਹੈ, ਇਉਂ ਭਾਈ ਨਾਮ ਅੰਮ੍ਰਿਤ ਨੂੰ ਰਿੜਕਣਾ ਕਰਕੇ ਉਹਦੇ ਵਿੱਚੋਂ ਆਤਮਿਕ ਗਿਆਨ ਚਕੋਲ ਕੇ ਕੱਢ ਲਿਆ।
1: ਕੀਮਤ ਕਹੀ ਨਾ ਜਾਏ,
0: ਉਸ ਆਤਮਿਕ ਆਨੰਦ ਦੀ ਜਿਹੜੀ ਕੀਮਤ ਹੈ ਉਹ ਕਹੀ ਨਹੀਂ ਜਾ ਸਕਦੀ, ਉਹਦੇ ਬਾਰੇ ਵਰਣਨ ਨਹੀਂ ਕੀਤਾ ਜਾ ਸਕਦਾ। कहो कबीर गूंगे गुड़ खाया पूछे ते क्या कही है। गूंगे व्यक्ति ने गुड़ छकिया मठियाई छकी उन्हों पुछिए कि केहो जिहा स्वाद आया कैसा रस कैसी मिठास आई ओ मूहों कुछ कह नहीं सकदा। इहो हर रस सेई जान दे ज्यों गूंगे मठियाई खाई। इहो नाम रस दा जिहड़ा आनंद है जो आत्मिक ज्ञान दा आनंद है उसकी कीमत भाई कही नहीं जा सकती।
1: पौड़ी
0: पौड़ी विच धन सतगुरु सच्चे पातशाह जी कृपा करके फुरमान करदे ने
1: इस युग मह नाम निधान है।
0: इस युग मह युग दा अर्थ समा भी है युग दा अर्थ जीवन भी है। योग ये जिहड़ा कलयुग का समा है ना साध संगत जी ये सब तो वड्डा खजाना है श्री अकाल पुरख वाहिगुरु का नाम। इस युग में है नाम निधान है ये जिहड़ा जीवन है परमात्मा का नाम ही सब नालों वड्डा खजाना है। धन दौलत के भी खजाने होंदे ने हीरा जवाहरात सोना चांदी इत्यादकों का इकट्ठ भी खजानिया विच हुंदा है पर वो सारे खजाने बिनसनहार नाश हो जाने वाले ते किसे वेले आपां भी सब कासे नूं छड़ के चलिया जाना है। जे कोई खजाना परपक रहण वाला है तां ओह है परमात्मा दा नाम जिहड़ा कदे भी साडा साथ नहीं छड़दा। दुनिया दे खजाने ज्यों ज्यों खर्ची जावांगे वरती जावांगे घटदे जाणगे मुक जाणगे पर वाहिगुरु का नाम रूपी खजाना ऐसा है कि खावह खर्चह रल मिल भाई टूट ना आवै वध दो जाई। ज्यों ज्यों खाया खर्चिया जावे खाणा की है आप जपणा खर्चना की है दूजियां नूं जपाउणा जिवें जिवें खादा खर्चिया जावे इहदे विच तोट नहीं आउंदी इह तां सगों वधदा ही जांदा है। इहो नाम रूपी सच्चा खजाना है इस जीवन विच इस समें दे विच।
1: नामो नाल चलै
0: दुनिया दे बाकी खजाने तां सारे इत्थे पए रह जाणे ने जदों आपां दुनिया तों जावांगे। नामो नाल चलै वाहिगुरु जी का नाम ही साडे नाल अगे भी चलदा है लोक परलोक दा संगी ते साथी है। सतगुरु अर्जन देव जी के पावन बचन आपां सुखमनी साहब विच पढ़दे सुणदे हां जह मात पिता सुत मीत ना भाई मन ऊहा नाम तेरा संग सहाई जह महा भयान दूत जम दलै तह केवल नाम संग तेरा चलै जह मुश्किल होवै अत भारी हर को नाम खिन माहे उधारी अनक पुनः चरण करत नहीं तरै हर को नाम कोट पाप पर हरै। इसे अष्टपदी विच अगे जा के महाराज ने बचन कहे जिह मार्ग के गने जाहे ना कोसा हर का नाम ऊहा संग तोसा जिह पैटै महा अंध गुबारा हर का नाम संग उजियारा जहा पंथ तेरा को ना संजानू हर का नाम तह नाल पछानू जह महा भयान तपत बहु काम तह हर के नाम की तुम ऊपर शाम जहा त्रिखा मन तुझ आकरखै तह नानक हर हर अमृत बरखै। इहो वाहिगुरु का नाम ही अगे भी नाल चलदा है।
1: इहो अखुट कदे नान खुटाई
0: नाम रूपी खजाना जेड़ा अखुट है अमुक है कदे नान खुटाई कदे भी नखुटदा नहीं कदे भी घटदा नहीं कदे गुवाचदा नहीं किते नास नहीं हुंदा सदा एक रस कायम रहिंदा है।
1: खाए खर्चियो पल्ला
0: जिन्ना मर्जी नाम रूपी खजाने नूं खा लईए जप लईए खर्च लईए जपा लईए और बुद्धि रूपी हिरदे रूपी पल्ले विच बन लईए ए खजाना वधदा जांदा नखुटदा नहीं।
1: हर जन नेड़ न आवई
0: जदों नाम रूपी खजाना हिरदे विच वस गया तां हर जन बन गए प्रभु दे प्यारे ते फेर भाई नेड़े नहीं आउंदा कौन।
1: जम कंकर जम कलै
0: जम कंकर जम जो धर्म राजा है ओदे कंकर दास जम दूत सो जम कलै जो जम दी कला लैके शक्ति लैके जीव कोल आउंदे ने ते चंगे मन

0: ਉਹੀ ਸੱਚੇ ਬਣਜਾਰੇ ਸੱਚ ਦੇ ਵਪਾਰੀ ਹਨ,
1: ਜਿਨ ਹਰ ਧਨ ਪੱਲੇ,
0: ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਵਸਦਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਓ ਫਕੀਰ, ਜਿਨ੍ਹਾਂ ਦੇ ਕੋਲੇ ਦੁਨੀਆਂ ਦਾ ਧਨ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਪਿਆ, ਉਹ ਤਾਂ ਅਸਲ ਵਿੱਚ ਗਰੀਬ ਨੇ, ਕਿਉਂਕਿ ਜਦੋਂ ਜਾਣਗੇ ਖਾਲੀ ਹੱਥ ਜਾਣਗੇ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਰੂਪ ਹੋ ਕੇ ਤੂੰ ਵੱਸਦਾ, ਉਹ ਗੁਣਾਂ ਦੇ ਭੰਡਾਰੇ ਹਨ। ਜਿਨ੍ਹਾਂ ਦੇ ਪੱਲੇ ਨਾਮ ਰੂਪੀ ਧਨ ਹੈ, ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ।
1: ਹਰ ਕਿਰਪਾ ਤੇ ਹਰ ਪਾਈ,
0: ਹਰੀ ਵਾਹਿਗੁਰੂ ਕੀ ਕਿਰਪਾ ਦੇ ਨਾਲ ਹੀ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪ੍ਰਾਪਤ ਹੁੰਦਾ ਹੈ। ਨਾਮ ਜਪਣ ਨਾਲ ਵਾਹਿਗੁਰੂ ਕੀ ਪ੍ਰਾਪਤੀ ਵੀ ਵਾਹਿਗੁਰੂ ਕੀ ਆਪਣੀ ਕਿਰਪਾ ਨਾਲ ਹੀ ਹੁੰਦੀ ਹੈ।
1: ਆਪ ਹਰ ਘੱਲੈ,
0: ਜਦੋਂ ਆਪ ਅਕਾਲ ਪੁਰਖ ਵਾਹਿਗੁਰੂ ਘੱਲਦਾ ਭੇਜਦਾ ਹੈ ਸੰਸਾਰ ਵਿੱਚ ਜੀਵਾਂ ਨੂੰ, ਤੇ ਉਹਨਾਂ ਨੂੰ ਭੇਜ ਦਿੰਦਾ ਹੈ ਸਤਿਗੁਰਾਂ ਦੇ ਪਾਸ। ਜਦੋਂ ਗੁਰੂ ਕੀ ਸ਼ਰਨ ਵਿੱਚ ਜੀਵ ਨੂੰ ਭੇਜ ਦੇਵੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਸ਼ੁਭ ਮਤ ਬਖਸ਼ਿਸ਼ ਕਰਕੇ, ਫਿਰ ਉਸ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ, ਤੇ ਨਾਮ ਰੂਪੀ ਧਨ ਦੇ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਣੀ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नु 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive, Northeast Calgary।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी ले पॉल सेखू जी नो 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, Southeast Calgary, near Stanford.

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue North East, Calgary।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

वाहे गुरु मन में चितवो चितवनी उद्यम करो।

ਤਨ ਵਿੱਚ ਸੁਆ ਪੌੜੀ ਆਪਣੇ ਸਜਿਓ ਆਪਣੇ ਰਚਿਓ ਨਾਉ ਦੁਈ ਕੁਦ ਸਜੀਐ ਕਰ ਆਸਣ ਡਿੱਠੂ ਚਾਉ ਦਾਤਾ ਕਰਦਾ ਆਪੂ ਦੁਸ ਦੇਵ ਕਰੈ ਪਸਾਉ ਤੂੰ ਜਾਣੂਈ ਸਭ ਸਹਿ ਦਿਲੈ ਸਹਿ ਜਿੰਦ ਕੁਆ ਕਰ ਆਸਣ ਡਿੱਠੂ ਚਾਉ ਕਰ ਆਸਣ ਡਿੱਠੂ ਚਾਉ

ਵੱਡੀ ਵਡਿਆਈ ਦਾ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪਿਆ ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚ ਕੀ ਹੈ।

ਸੱਚੇ ਹੀ ਸੱਚ ਨਿਬੜੇ ਜੁੜਵਾ ਗੰਢੇ ਜਿਤ ਮਾਲਿਆ ਆਓ ਨਾ ਪੈਣ।

0: ਜਿਸਮਾ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਿਆ ਵਿਸਮਾ ਨਾਨਕ ਪੂਜਨ ਪੂਰੇ ਪਾਕ ਮਹੱਲਾ ਪਹਿਲਾ
1: ਕੁਦਰਤ ਦਿਸ ਹੈ ਕੁਦਰਤ ਸੁਣਿਆ ਕੁਦਰਤ

ਪੁਰਾਣ ਕਿਤਾਬਾਂ ਕੁਦ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ।

ਮਹਲਾ ਪਹਿਲਾ ਪੈ ਵਿੱਚ ਪਾਉਣ ਮੈਂ ਸਦਵਾਓ ਪੈ ਵਿੱਚ ਚੱਲੇ ਲੱਕ ਦਰਿਆਓ ਪੈ ਵਿੱਚ ਅਗਨ ਕੜੇ ਵੇਗਾਰ ਪੈ ਵਿੱਚ ਧਰਤੀ ਦੱਬੀ ਬਹਾਰ ਪੈ ਵਿੱਚ ਇੰਦ ਫਿਰੇ ਸਿਰ ਪਾ।

0: ਨਿਰਪਾਲ ਕਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਣਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੁਲੇ ਆਲ ਪਤਾਲ।

ਹੋਰ ਹਿਕਮਤ ਹੁਕਮ ਅਖਵਾਰ ਪੌੜੀ ਨਾ ਦਤਰ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਬਹੁਤ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੰਭਾਇਆ ਸਤਿਗੁਰ ਮਿਲੇ ਸਤ ਪਾਇਆ।

ਸਤਿਗੁਰ ਪਾਇਆ, ਇਹ ਜੀਵ ਬੋਧੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਕਲੇ ਸੱਚ ਪਾਇਆ ਜਿਨ ਵਿੱਚੋਂ ਆਪ ਕੋ ਆਇਆ, ਜਿਨ ਸੱਚੋ ਸਤਿ ਬੁਝਾਇਆ।

ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚਨਾਮ ਜਾਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿੰਦੀ।

ਨਾਨਕ ਪਾਉਂਦਿਆਂ ਗੰਤਨਾਂਤ ਬੰਧਨ ਬੰਦ ਪਾਏ ਸੋਏ ਪੈ ਕਿਰਤ ਨੱਚੇ ਸਭ ਕੋਈ ਨੱਚ ਨੱਚ ਹੱਸੇ ਚਲੇ ਸਿਰੋਈ ਉੱਡਣਾ ਜਾਹੀ ਸਿੱਧਣਾ ਹੋ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ।

0: ਪੁਰੇ ਨਾ ਪਰੀਏ ਪਾਈਏ
1: ਕੋੜੀ ਨਾਉ ਤੇ ਨਨਕਾਰ ਹੈ ਨੈ ਲੈ ਨਸ ਨ ਜਾਈਏ ਜੀਉ ਸਭ ਤੇ ਦੇਖਾ ਜੀ ਆਪ ਗਵਾਈਏ ਜੇ ਲੋੜੇ ਚ ਗਏ ਆਪਣਾ ਘਰ ਨੂੰ ਹੋ ਨਹੀਂ ਸਦਾਈਏ ਜੇ ਜਰਵਣਾ ਪਰ ਹਰੇ ਜਰ ਵੀ ਇਸ ਕਰੇ ਦੀ ਆਈ ਹੈ ਹੋ ਰਹੇ ਨਾ ਪਰੀਏ ਪਾਈਏ ਹੋ ਰਹੇ ਨਾ ਪਰੀਏ ਪਾਈਏ
0: ਪੰਥ ਬਸਾਵਾ

ਸਿਵ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਏ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪੇ ਅਪਾਰ ਕੀਰਤਨਾ ਵੇ ਅਰਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਣ ਧਿਆਵਨ ਜੇ ਤੇ ਅਲੱਖ ਨਾਮ ਕਰਤਾਰ ਸੁਖ

ਹੁੰਦਾ ਖਿੱਚ ਲੈ ਥਾਉ ਨਾ ਪੇ ਕਾਈ ਕਾਰ ਜਲ ਤਲ ਜੀਆਂ ਪੂਰੀਆਂ ਲੋਆਇਆ ਕਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਜਾਣੇ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ।

ਪਾਇਓ ਬਿਨ ਸਤਿਗੁਰ ਜੀ ਨੇ ਨਾ ਪਾਇਆ। ਸਤਿਗੁਰੂ ਚ ਆਪਣੇ ਅੰਦਰ ਪ੍ਰਗਟ ਆਪ ਸੁਣਾਇਆ। ਸਤਿਗੁਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ, ਇਤ ਸੰਜਨ ਦੁਖ ਜਾਇ ਪੌੜੀ ਸੇਵਕ।

ਵੱਡਾ ਪਾਇਆ ਬਣਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਪੈਨੀ ਦੇ ਹਰੀ ਅੰਮ੍ਰਿਤ ਗੁਰ ਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਇਆ ਅੰਮ੍ਰਿਤ ਸ਼ਕ

ਖੰਡਾਂ ਵਰ ਭੰਡਾਂ ਅੰਡ ਚੇਰ ਉਪਜਾਂ ਖਾਣੀ ਸੇ ਤੇ ਜਹਾਂ ਸੋ ਮੇ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਫੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੇ ਬਾਣਿਆ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ।

ਪੜ੍ਹੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸੁ ਦਿੱਤ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿਰ ਤੇ ਸੱਚ

0: ਬਾਜ ਕੁੜ ਕੁੜ ਮਹਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ,
0: ਤੇਰੇ ਤਨ ਕਰੇ ਹਸ਼ਾ ਤੋਏ।
1: ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੀ ਪਿਆਰ, ਨਾਉ ਸੁਣ ਮਨ ਰਹੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ,
0: ਤਰਤ ਕਾਇਆ ਸਾਧ ਕੈ ਵਿਚਰੇ ਕਰਤਾ ਬੀਓ।
1: ਸੱਚ ਤਾਂ ਪਰ ਜਾਣੀਏ ਜਾਂ ਸਿੱਖ

0: ਗਿਆਨ ਨਾ ਹੋਏ, ਪੌੜੀ ਪੜਿਆ ਹੋਏ ਗੁਣਗਾ, ਤਾਂ ਉਮੀ ਸਾਧਨ ਮਾਰੀਏ ਜਿਹਾ ਪੱਲ ਘਾਲਣਾ, ਤੇ ਵੀ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ, ਜਿਤ ਦਰ ਗਏ ਗਿਆ ਹਾਰੀਏ ਪੜਿਆ ਅਤੇ ਉਮੀਆਂ, ਵਿਚਾਰ ਅਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ, ਅੱਗੇ ਮਾਰੀਏ ਚੱਲ ਸੋ ਮਾਰੀਏ,
1: ਸਾਧਨਾ ਮਾਰੀਏ ਜਿਹਾ ਘਰ ਕਰ ਲਾ ਤੇ ਵੀ ਹੁਣ ਨਾ ਵਿਚਾਰੀਏ, ਵੈਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀਏ ਪੜਿਆ ਅਤੇ ਵਿਚਾਰ ਕੇ ਵਿਚਾਰੀਏ, ਮੂੰਹ ਚੱਲੇ ਸੋ ਕੇ ਮਾਰੀਏ।

0: Ad Beneare.
1: ਸਗਲ ਪਵਨ ਤਾਰੇ ਏਕਥੇ ਕੀਏ ਬਿਸਥਾਰੇ, ਪੂਰੇ ਓ ਸਰਬ ਮੇਂ ਆਪ ਹੈ ਨਰਾਰੇ, ਹਰ ਗੁਣ ਨਾਹੀ ਅੰਤ ਪਾਰੇ, ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ ਏਕੈ ਅਲਖ ਮਰਾਰੇ, ਆਪ ਹੀ ਧਾਰਨ ਤਾਰੇ, ਕੁਦਰਤ ਹੈ ਦੇਖਾਰੇ, ਵਰਨ ਚਹਿਨ ਨਾਹੀ ਮੁਖ ਨਾਮ ਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ, ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ, ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ, ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ, ਮਨ ਧਨ ਤੇਰੋ ਪ੍ਰਾਨ, ਏਕੈ ਸੂਤ ਹੈ ਜਹਾਨ, ਕਮਣੇ ਉਪਮਾ ਦਿਓ ਬੜੇ।

ਪ੍ਰਭ ਸਰਬ ਕੋ ਧਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ।

हरखवंत आनंत रूप निर्मल बेगासी गुण गावे बेअंत अंत एक तिल नहीं।

0: ਸਿਫਤ ਕੀ ਗੁਰ ਰਾਮ ਦਾਸ ਰਾਖੋ ਸਰਨਾਈ।
1: ਸੁਖ ਤਲ ਗੁਰ ਸੇਵਿਆ ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰਾਂ ਰਸਾਂ ਕੁਰਸਾਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਪੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂ ਦਸ਼ਾ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂ ਦਸ਼ਾ, ਜਿਸ

ਤਿੱਥੇ ਖੜੇ ਦਿਸਾਨਾ

ਢੱਠੀਆ ਕੰਮ ਨ ਆਵਨੀ, ਵਿੱਚਹ ਸੱਖਣੀਆ ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ ਘੁੱਟ ਘੁੱਟ ਜੀਆ ਖਾਵਣੇ, ਬੱਗੇ ਨਾ ਕਹੀ ਅੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨ ਆਵਨੀ, ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ, ਡੁਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿੱਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ, ਘਰ ਛੇਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ, ਘੋਟਿਮ ਕਾਲੜੀ ਮਸ ਧੋਤਿਆ ਜੂਠ ਨ ਉਤਰੈ ਜੇ ਸੌ

ਮਿਲਿਆ ਹਰ ਮਿਲਿਆ ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹੋ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੇ। ਸਤਿਯੁਗ ਰਸਨ

0: ਪਿਆ ਸਤਿਗੁਰੂ ਹੈ ਗੋਇਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ ਪਰ ਉਤਾਰਿਆ ਕਰ ਕਿਰਪਾ ਪਰ ਉਤਾਰਿਆ
1: ਥੋੜੇ ਸਤਿਗੁਰੂ ਟਵਾਰਿਆ ਜਿਤ ਮਿਲੇ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਦਿੰਦੀ ਹੈ ਇਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰ ਹਰ ਗੋਇਤਾ ਕਿਨੇ ਵਿਚਾਰਿਆ।

हर पाए हर पाए सलोक महला पहला सिमल रुख सराय रा अत दीर्घत मोचन।

ਮੁਖ ਝੂਠ ਬਿਪੋਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰ ਗਲ ਮਾਲਾ ਤਿਲਕ ਲੀਲਾਟਨ ਦੋਈ ਧੋਤੀ ਬਸਤਰ ਕਪਾਟਨ ਜੀ ਜਾਣਸ ਬ੍ਰਹਮ ਕਰਮ ਸਭ ਫੋਕਟ ਨੀਚੋ ਕਰਮ ਬਹੁ ਨਾਨਕ ਨੀਚੋ ਤਿਆਵੈ ਬਿਨ ਸਤਿਗੁਰ ਵਾਟ ਨ ਪਾਵੈ।

जिन तुम मिले प्यारी से तुझ मिले जो हर मन पाए जन नानक सतगुरु।

0: ਸਾਈਡਾਂ ਪਾਂਡੇ ਕੱਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਤਨ ਸੁਮਾਨ ਸਨਾਨਕਾ ਜੁਗਲ ਚਲੇ ਪਾਏ ਚੌਕੜ ਮੁਲਣਾ ਆ ਬੈ ਚੌਕੇ ਪਾਇਆ ਸਿੱਖਾਂ ਕਲ ਚੜਾਈਆਂ ਗੁਰ ਬ੍ਰਹਮ ਥਿਆ ਉਹ ਮੁਆ ਉਹ ਚੜ ਪਿਆ ਵੇ ਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਦੀਨਾ ਤਗ ਕਪਾਹੋਂ ਕੱਤੀਏ ਬਾਮਣ ਵਟਿਆ ਕੋਹੇ ਬਕਰਾ ਰਿਨ ਖਾਇਆ ਸਪ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।

ਕੜ ਕਾਗਲ ਦੱਸੇ ਰਾਹੂ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾਉ ਸੁਜਾਣ ਪੌੜੀ ਸਾਹਿਬ ਦਿਆਲ ਕਿਰਪਾ ਕਰਤਾ ਸਾਹਿਕਾਰ ਕਰਾਏ ਸੀ ਸੋ ਸਿਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਮਨੇ ਹੋਵੇ ਪ੍ਰਵਾਨ ਤਾਂ ਖਸਮੈ ਤਾਂ ਮਹਿਲ ਪਾਏ ਸੀ ਖਸਮ ਕਵ ਸੁਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ ਪੈਦਾ ਗਾਏ ਸੀ ਪੈਦਾ ਗਾਏ ਸੀ ਤਦ ਪੈਦਾ

ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉਪਰੇ ਆਏ ਬੈਠੇ ਕੁੜਿਆ ਮਤ ਪਿੱਟੇ ਵੀ ਮਤ ਪਿੱਟੇ ਅਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਨ ਮਨ ਜੂਠੇ ਚੁਲੀ ਪਰੇ ਕਹੋ ਨਾਨਕ ਸੱਚ ਤੇ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ।

ਚੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਦਾ ਦਰ ਮੰਗਣ ਭਿੱਖ ਨਾ ਪਾਇਦਾ ਦਰ ਮੰਗਣ ਭਿੱਖ ਨਾ ਪਾਇਦਾ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾਂ ਦੀ ਕਮਾਈ ਦਾ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪ੍ਰਾਣ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਪਮਾਇਸ਼ਾਇਆ ਵੇਖ ਮਹਿਲਤ ਮਰਨ ਵਿਸਾਰਿਆ ਦਰਿਆਈ ਜੋ ਬਨਹਾਰਿਆ ਜੋ ਬਨਹਾਰਿਆ ਜਨ ਆਈ ਜੋ ਬਨਹਾਰਿਆ
1: ਥੋੜੀ ਤੁਰੇ ਪੁਰਾਣੇ ਪੌਣ ਵੇ ਕਰ ਰੰਗੀ ਹਰਮ ਸਵਾਰਿਆ ਕੋਟੇ ਮੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰੇ ਆਈ ਜੋ ਬਨਹਾਰਿਆ ਜਰੇ ਆਈ ਜੋ ਬਨਹਾਰਿਆ।

0: ਤੇ ਜੰਪੁਰ ਜਾਏ ਮਹਲਾ ਪਹਿਲਾ।
1: ਸਭ ਸੁਤ ਭਰਮ ਹੈ ਦੂਜੇ ਲੱਗੇ ਜਾ, ਜੰਮਣ ਮਰਨਾ ਹੁਕਮ ਹੈ, ਖਾਣੇ ਆਵੇ ਜਾਏ ਖਾਣਾ।

ਵੀ ਸਤਿਗੁਰੂ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਲਿੰਦਰੀਆਂ ਆਈਆਂ, ਜਾਂ ਜਿਸ ਪਹਾੜਾਂ ਤਾਂ ਮਨ ਵਸਾਈਆਂ, ਘਰ ਹੁਕਮ ਸਤਾਤਰ ਵਿੱਚੋਂ ਮਾਰ ਕੱਢੀਆਂ ਵਡਿਆਈਆਂ,

0: ਚੁੱਕਾ ਪਾਹੇ ਮਹੱਲਾ ਪਹਿਲਾ।
1: ਪੰਡ ਜੰਮਿਆ ਪੰਡ ਮੀਆਂ ਪੰਡ ਮੰਗਣ ਵੇ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ। ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾ। ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨ ਕੋ, ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋ। ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਤਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਪੌੜੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ। ਆਪੇ ਹੀ ਲੇਖਾ ਛੰਡੀਐ ਜਾ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਕਰ ਬਹੰਡੀਐ ਮਨ ਦਾ ਕਿਸੇ ਨਾ ਆਖੀ।

0: ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ, ਕੀਤਾ ਜਿਤ ਕੀਤਾ ਪਾਈ ਆਪਣਾ ਸਾਹ ਕਲਪਰੀ ਕਿਉਂ ਘਾਲੀ ਹੈ, ਬੰਦਾ ਮੁੰਨਾ ਕੀਤੀ ਤੇ ਲੰਬੇ ਨਜ਼ਰ ਨਿਹਾਲੀ ਹੈ, ਜੋ ਸਾਹਿਬ ਨਾ ਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ, ਕਿਛਲਾਈ ਉੱਪਰ ਘਾਲੀ ਹੈ, ਕਿਛਲਾਈ ਉੱਪਰ ਘਾਲੀ ਹੈ।
1: ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲਿਖਾ ਛੰਡੀਆਂ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੰਡੀ ਹੈ।

ਗੁਰਸਿੱਖਾਂ ਮਨ ਵਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰ ਦਰ ਕੈ ਗੁਰਸਿੱਖ ਪਹਿਨਾਈਐ ਜਿੰਨਾ ਮੇਰਾ ਸਤਿਗੁਰ ਤੁਟਾ ਜਨ ਨਾਨਕ।

ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੇ ਸੋਏ, ਫਿੱਕਾ ਦਰਗਹਿ ਸਟੀਏ ਮੋਤੁਕਾ ਫਿੱਕੇ ਪਾਏ।

ਕੌੜੀ ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੇ ਧਾਰੀ ਹੈ। ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ, ਆਪੇ ਹੀ ਕਾ ਸਵਾਰੀ ਹੈ।

0: ਉੱਪਰ ਕਾਲੀ ਹੈ, ਕ੍ਰਿਸ਼ਨਾ ਹੀ ਉੱਪਰ ਕਾਲੀ ਹੈ।
1: ਕਿਛਲਾਏ ਉੱਪਰ ਘਾਲੀ ਹੈ।

ਸਭ ਕਿਸ ਆਪਿਆ ਬੜੀ ਵਡਕੀਆਂ ਬਣਾਈਆਂ ਕਿਸ ਕਹਿਣਾ ਕਹਿਣ ਲਗਾਏ ਸੁਖ ਤਖਤ ਤੇਰੀਆਂ ਰਿਜਕ ਸੰਭਾਏ ਸਾਈਕਲ ਕਮਾਉਣੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵੱਡੀਆਂ ਆਈਆਂ, ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਏ, ਸਾਈ ਕਰਮਾਂ ਵਿੱਚ ਛੋਟੀ ਤਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ।

ਪਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹੋ ਨਿਹਚਲ ਚੌਰ ਸ਼ਤ ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਜਪਨ ਕਰਤਬਾ ਜੀਆਂ ਤੋ ਜੀ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਨੰਦ ਦਾਈ ਤੁਧ ਕਰ ਮਾਣ ਮੱਤਾ ਤੇ

0: ਦਈਨ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ।

ਚਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਜੁੜੈ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

ਭਉ ਜਲ ਪਾਰ ਉਤਾਰਾ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾਂ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ। ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾਂ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ

ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਜੂਠ ਨ ਉਤਰੈ ਜੇ ਸੋ ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆ ਜੂਠ ਨ ਉਤਰੈ ਜੇ ਸੋ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਅਸਹੁ ਚਿੱਤ ਵਿਆਹ ਢੱਠੀਆ ਕੰਮ ਨ ਆਵਨੀ ਵਿੱਚ ਸੱਖਣੀਆ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਜਨ ਦੇਖ ਭੁਲਾਨ ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿੱਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ
ਬੱਦਾ ਛੁੱਟ ਜਿੱਤ ਚੱਕਰੀਆਂ ਚੰਗਿਆਈਆਂ ਔਰ ਸਿਆਣਪ ਕਿੱਤ ਨਾਨਕ ਨਾਮ

ਨਾਲ ਸੰਗਤ ਵਿੱਚ ਚਲਾ ਗਿਆ। ਸੰਗਤ ਵਿੱਚ ਕਥਾ ਕੀਰਤਨ ਕੀ ਹੋਈ, ਕੀ ਉਪਦੇਸ਼ ਹੋ

ਅਨਸਾਨ ਦੇ ਜਾਮੇ ਵਿੱਚ ਆ ਚੁੱਕਾ ਹੈ। ਮਾਲਕ ਨੇ ਇਸ ਨੂੰ 14 ਵਾਰੀਆਂ ਦਿੱਤੀਆਂ ਤੇ ਸਿਮਰਨ ਕਰ ਲੈ 84 ਦੇ ਚੱਕਰ ਚੋਂ ਬਚ ਜਾਵੇਗਾ। ਆ ਮਨੁੱਖ ਦੇਹ ਸਾਨੂੰ ਇਸ ਲਈ ਨਹੀਂ ਮਿਲੀ ਵੀ ਧੀਆਂ ਪੁੱਤਰਾਂ ਨੂੰ ਪਾਲਣਾ ਹੈ ਤੇ ਖਾਣਾ ਪੀਣਾ ਹੈ। ਤੂੰ ਤੇ ਸਵੇਰੇ ਉੱਠਦਾ ਹੈ, ਖਾ ਪੀ ਕੇ ਕਾਰ ਵਿਹਾਰ ਤੇ ਤੁਰ ਜਾਂਦਾ ਹੈ, ਸ਼ਾਮ ਨੂੰ ਆ ਕੇ ਫਿਰ ਸੌ ਜਾਂਦਾ ਹੈ ਤੇ ਸੁਬਾਹ ਉੱਠ ਕੇ ਖਾ ਪੀ ਕੇ ਫਿਰ ਤੁਰ ਜਾਂਦਾ ਹੈ। ਨਹੀਂ ਬਈ, ਪੇਟ ਭਰਨ ਵਾਸਤੇ

14 ਵਾਰੀ ਇਨਸਾਨ ਦੇ ਜਾਮੇ ਵਿੱਚ ਆਇਆ, 14ਵੀਂ ਵਾਰ ਇਸਨੇ ਸਾਰੀ ਦੁਨੀਆ ਤੇ ਰਾਜ ਕੀਤਾ। ਇੰਦਰ ਰਾਜ ਜਿਸਦਾ ਨਾਮ ਹੈ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ ਤੇ ਇਹ ਹੁਣ 84 ਲੱਖ ਜੂਨ ਦੇ ਚੱਕਰ ਵਿੱਚ ਪਿਆ ਹੋਇਆ ਹੈ।

ਤਾਂ ਨਹੀਂ ਕਿੰਨੇ ਕੁ ਕੀੜੇ ਮਕੌੜੇ ਦੀਆਂ ਜੁਰਮਾਨਾ ਇਸਨੇ ਭੁਗਤਣੀਆਂ ਨੇ। 84 ਲੱਖ ਦੇ ਚੱਕਰ ਵਿੱਚ ਪਿਆ ਹੋਇਆ ਹੈ, 2 ਲੱਤਾਂ ਵੀ ਇਸ ਦੀਆਂ ਟੁੱਟੀਆਂ ਹੋਈਆਂ ਨੇ। ਬੜੀ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਖਿੱਚੇ ਫਿਰਦਾ ਹੈ। ਇਹਦੀ ਮੂਰਖਤਾ ਵੱਲ ਦੇਖ ਕੇ ਹੱਸ ਰਿਹਾ ਹੈ ਭਲਿਆ, 14 ਵਾਰੀਆਂ ਵਿੱਚ ਨਾਮ ਨਹੀਂ ਜਪਿਆ, ਹੁਣ ਕਿਹੜੇ ਦੁੱਖਾਂ ਵਿੱਚ ਫਸਿਆ ਹੋਇਆ।

ਸੰਗਤ ਵਿੱਚ ਵੀ ਬੈਠਿਆ ਕਰ, ਸਿਮਰਨ ਵਿੱਚ ਵੀ ਜੁੜਿਆ ਕਰ, ਪ੍ਰਭੂ ਦੇ ਧੰਨਵਾਦ ਵਿੱਚ ਵੀ ਜੁੜਿਆ ਕਰ। ਬਾਬਾ ਆਨੰਦ ਸਿੰਘ ਜੀ ਇੱਕ ਦਿਨ ਸੰਗਤ ਵਿੱਚ ਬੈਠੇ ਨੇ,

ਪ੍ਰਭੂ ਦਾ ਸਿਮਰਨ ਹੈ। ਨਾਮ ਦੇ ਅਸੀਂ ਧਨੀ ਹਾਂ, ਕੀ ਹੋਇਆ ਜੇ ਸੰਸਾਰੀ ਧਨ ਸਾਡੇ ਕੋਲ ਨਹੀਂ। ਨਾਮ ਧਨ ਕੋਲ ਹੈ ਜਿਹੜਾ ਮਾਲਕ ਦੀ ਦਰਗਾਹ ਵਿੱਚ ਚੱਲਦਾ ਹੈ। ਜਿੱਥੇ ਸੰਸਾਰ ਦੇ ਕਾਰ ਵਿਹਾਰ ਕਰਨੇ ਨੇ, ਦੁਨੀਆਂ ਦਾ ਧਨ ਇਕੱਠਾ

ਸ਼੍ਰੀ ਗੁਲਸ਼ਨ ਕੁਮਾਰ ਜੀ, ਦਰਸ਼ਨ ਕੁਮਾਰ ਜੀ, ਜਿਨ੍ਹਾਂ ਦੇ ਪਿਆਰ ਦਾ ਸਦਕਾ ਆਪਾਂ ਅੱਜ ਸਾਰੇ ਸੰਗਤ ਰੂਪ ਵਿੱਚ ਬੈਠੇ ਹਾਂ। ਸਤਿਗੁਰੂ ਬਖਸ਼ਿਸ਼ ਕਰਨ ਇਹਨਾਂ ਦੀ ਇਹ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਸਵਾਮੀ ਸੱਚ ਮਹਿ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਸ਼ਾਮ ਕਹੇ ਸੇਤੰਬਰ ਸਵਾਮੀ ਸੱਚ ਮਹਿ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹਿ ਰਹਾ ਭਰਪੂਰ ਰਾਮ ਨਾਮ ਦੇਵ ਮਹਿਸੂਰ ਨਾਏ ਲੈ ਪਰਾਛਤ ਜਾਹੇ ਨਾਨਕ ਤਉ ਮੋਖੰਤਰ ਪਾਹੇ ਜੁਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਕਲ ਮਹਿ ਬੇਦ ਅਥਰਬਣ ਹੁਆ

0: पढ़ है गुण है तिन चार विचार, भाओ भगत कर नीच सदाए, ताओ नानक मोखंतर पाए, जुगो जुग अटल साहिब। श्री गुरु ग्रंथ साहिब महाराज जी दी पावन पवित्र हजूरी अंदर सतगुरु गुरु नानक साहिब जी महाराज उन्हां दी मुबारक रसना तो उच्चारण कीती हुई आशा की वार दी बाणी दी जो लड़ी वार विचार, उस विचार दे अधीन सतगुरु जी दी इस बाणी दी 13वीं पौड़ी नाल जो 2 श्लोक दर्ज ने, इस पौड़ी नाल जो 2रा श्लोक है सतगुरु गुरु नानक साहिब जी दा ही उच्चारण कीता होया है। इस विचार अधीन श्लोक दा पाठ आप जी ने हुणे सरवण कीता। इस बाणी दी विचार दा भाव एक है कि रोज इस बाणी दा पाठ गुरु अस्थाना ते हुंदा है, पर घट्टो घट जिस बाणी नू रोज पढ़िया जांदा है इस बाणी विच आए शब्दां दे अर्थ भाव अर्थ और सिद्धांत दी समझ पै सके कि सच्चे पातशाह सानू समझाउणा की चांदे। आओ साध संगत इस 2रे श्लोक दी विचार और अर्थ पहले श्लोक दी लड़ी नाल मिला के आपां कर सकीए। सतगुरां ने 4 युगां दा जिक्र कीता और इन्हां 4 युगां दे अंदर मनुखां दे सुभा की सन और इन्हां दा वर्तन विहार किहो जिहा सी, सतगुरु ने एक एक युग दा वेरवा दिता है। पर आरंभ विच हजूर ने बख्शिश कीती कि नानक मेर शरीर का एक रथ वाह। हजूर कहिंदे जितने भी शरीर ने संसार विच, सिर्फ उस लड़ी नूं जोड़न लई इह शलोक नाल, क्योंकि असल च जिहड़ी पौड़ी है जिवें आम शब्दां विच रहाओ दी तुक हुंदी है, इसे तरह वारां दे विच जिहड़ी पौड़ी है उह तत् भाव हुंदा है। ते पौड़ी नाल शलोक मिला के पढ़ांगे ते लड़ी बहुत सोहणी बणेगी। सतगुरु ने आरंभ विच कहा भी जिन्ने शरीर ने इह संसार दे अंदर, किसी भी जोन विच ओ शरीर होवे, सारे शरीरां तो जिहड़ा श्रेष्ठ है श्रोमणी है ओ मनुखा शरीर। इस शरीर विच जितनी परमात्मा ने चेतना दित्ती है, इतनी चेतना किसी होर शरीर दे अंदर है। इसे करके गुरु ग्रंथ साहिब दी बाणी ने जदो मानवी शरीर दी गल कीती ते इहनूं सब तो श्रेष्ठ सब तो उत्तम दुर्लभ शब्द वरत्या। रोज असीं हजूर दे बचन पढ़ने खां कि भई प्राप्त मानुख दे हुरिया, यह प्राप्त हुई है परमात्मा दी कृपा नाल, गोबिंद मिलन की यह तेरी बरिया। इहदा मतलब कि यह जे मिली है ते यह केवल खाण पीण हंडाण वास्ते नहीं, संसार विच विचरदिया होया फर्ज अदा करदिया होया इस देही दा वक्त तेनू प्रभु दी अपेटता वास्ते मिलिया। फिर नाल तरीका भी दसिया यह सफल किवें हो सकदी, भई प्राप्त मानुख दे खुरिया, गोबिंद मिलन की ए तेरी बरिया, अवर काज तेरा किता ना काम, मिल साध संगत भज केवल ना। फिर नाल शब्द वरत्या सरंजाम लाग, एदे अर्थ जरूर कर देंगा। सरंजाम दा अर्थ हुंदा उद्यम करना पुरखार्थ करना मेहनत करनी। कहिंदे इस भव सागर नूं तरन वास्ते कोई सरंजाम कर कोई उद्यम कर। सरंजाम लाग भव जल तरन कह, जन्म ब्रिथा जात रंग माया। फिर बेनती सुनो कि मनुखा दे श्रेष्ठ तांख है, सतगुरु कहने जा को आए सोई विखाजो। रोज असी पढ़ने के जिस वास्ते ये शरीर मिले है, जो लैन आया ओनू खटो। श्रीमान भाई नंद लाल साहब जी धन श्री गुरु गोबिंद सिंह महाराज जी दे इउं कह लवां दरबारी कवियां दे विच्चों रतन ने सब तो कीमती। उन्हां दी रचना दा कीर्तन भी कीता जांदा है। उन्हां ने अपनी रचना विच इक बख्शिश भरिया बोल लिखिया है, जदों उन्हां दीआं गजलां पढ़ने आ ते उन्हां दी पहली गजल दे विच पहला शेर ही ए वे के हे प्रभु हे सतगुरु मैं ये शरीर इस करके धारण किया है क्योंकि इस शरीर विच तेरे विच अभेदता हो जाती है, ते जे इस शरीर नू प्राप्त करके तेरी इबादत बंदगी नहीं करनी ते फिर मेरे मालक मैनू इस शरीर विच रहन दा कोई शौक भी नहीं। मैं इस करके शरीर विच रह रहा तेरी बंदगी कर सका, मेरी आत्मा सबर करके परमात्म विच अपेत हो सके। हजूर दे प्यारे सिख दे बोल ने हवाए बंदगी अवुरद दर वजूद मरा, बड़े सरल जे अर्थ ने। हवाए दर तुंदा तांग अंदर दी भुख, किन्ने मेरे अंदर तेरी बंदगी दी भुख मैनू शरीर विच लैके आई। जे प्रभु तेरी बंदगी नहीं करनी ते मैनू इस शरीर विच रहन दा कोई चाह नहीं। हवाए बंदगी अवुरद दर वजूद मरा, वगर न जोके चुनी आमदन नाबूद मरा। जे तेरी बंदगी दा शौक नहीं ते मैनू इस देही विच रहन दा भी कोई शौक नहीं। सिर्फ फिर बेनती करांगा, इस देही नू श्रेष्ठ मन्या, इनू कीमती मन्या। सतगुरु कहिंदे नानक मेर शरीर का एक रथ एक रथवाहो। यह शरीर तो मानो एक रथ है। दास ने डिटेल नाले बेनती की सी कि साढ़े अंदर दे जड़े फुरनिया की गंढ है वह इस शरीर के रथ नू वटांदी पई है। जिहो जिहा साढ़े ख्याल हुंदे ने याद रखो उहो जिहा रथ अगे मिल जाता है। पर सतगुरु ने उस पहले शलोक विच चार जुगां दा जिक्र कीता। गुरु ग्रंथ साहिब दी बाणी विच चार जुगां दा बड़ा जिक्र कीता गया। उसे गल नूं अर्ज करनी चाहना, असल च जुग जिहड़ा है उह समें दी वंड है। जे देखिया जाए ते चार जुगां विच परमात्मा दे वखरे वखरे नाम भी रखे गए, चार वेद चार जुग। क्योंकि इस पहले शलोक दी लड़ी नाल ही दूजे शलोक दे अर्थ हो सकणगे। हुण जिवें पहले शलोक विच चार जुगां दा जिक्र है, हुण जिहड़ा हुण शलोक असीं पढ़िया इहदे विच चार वेदां दा जिक्र है, जिहदे विच शाम जजुर आ सारे आ गए ने, वेद अथर्वण आ गए ऋग आ गए। हुण पहलां चार जुग ने फिर चार वेद ने, ते चार वेदां राहीं हजूर समझाउंदे पए ने। हालांकि जे तरतीब देखोगे तो सब तो पुराना जिहड़ा वेद है वह ऋग वेद है, पर गुरु साहब ने इत्थे सब तो पहला शब्द वरतिया है शाम कहे सितंबर स्वामी। महाराज जी ने ऋग वेद पहला नहीं लिया, पहला शाम वेद का जिक्र किया। वह क्यों किया वह मैं अगे बेनती कर पहली अर्ज कर लगा कि जिहड़ा टाइम है समा है ओदी वंड कीती इंसान ने। मैं इंसान शब्द वरतांगा। देखो समा जिहड़ा है वक्त दी कोई कीमत है, समा एवें नहीं। ते ए भी सच है कि टाइम कदी रुकदा नहीं हुंदा, बंदा जितना मर्जी यतन करे पर वक्त ने अपनी चाल चली जाना है। हुण सतयुग त्रेता द्वापर ते कलयुग चार युगां दा जिक्र कीता। उंज हजूर दी बाणी विच जुगां नूं मानसिक अवस्था नाल भी व्याख्या कीती गई। अज भी असीं देखने हां कि जदों इंसान जिथे सच है संतोख है सबर है परमात्मा दी बंदगी है ते असीं शब्द वरतने इस घर विच तां निरा सतयुग ही वरतदा है। अज भी लफ्ज वरतने पाठ करदे हां कीर्तन करदे हां ਅਕਸਰ ਗੁਰਦੁਆਰਿਆਂ ਸੁਣਿਆ ਜਾਂਦਾ, ਭਜਨ ਬੰਦਗੀ ਕਰਦੇ ਹਾਂ ਅਸੀਂ ਕਹਿੰਦੇ ਹਾਂ ਬੈਕੁੰਠ ਬਣਿਆ, ਸੱਚਮੁੱਚ ਸਤਿਯੁਗ ਵਰਦਾ ਪਿਆ। ਤੇ ਜਦੋਂ ਉੱਥੇ ਕਿਤੇ ਕਲੇਸ਼ ਪੈਣ ਲੱਗ ਪੈਂਦਾ ਜਾਂ ਕਿਤੇ ਲੜਾਈ ਪੈਣ ਲੱਗ ਪੈਂਦੀ ਹੈ, ਅਸੀਂ ਇੱਕੋ ਦਮ ਕਹਿੰਦੇ ਹਾਂ ਕਲਯੁੱਗ ਦਾ ਪਹਿਰਾ ਹੋ ਗਿਆ, ਕਲਯੁੱਗ ਵਰਤ ਗਿਆ। ਇਹਦਾ ਮਤਲਬ ਕਿ ਸਾਡੀ ਮਾਨਸਿਕ ਦਸ਼ਾ ਤੇ ਵੀ ਨਿਰਭਰ ਕਰਦਾ ਹੈ। ਜਦੋਂ ਬੰਦੇ ਦੀ ਬਿਰਤੀ ਸਤੋ ਗੁਣੀ ਕਹਿ ਸੰਤੋਖ ਵਿੱਚ ਕਹਿ ਸੱਚ ਇਹ ਵੇ ਉਦੋਂ ਸਤਯੁਗ ਵਰਤਦਾ ਹੈ। ਜਦੋਂ ਇਸ ਦੇ ਅੰਦਰ ਕਿਸੇ ਨੂੰ ਦਾਨ ਪੁੰਨ ਦੀ ਬਿਰਤੀ ਪੈਦਾ ਹੁੰਦੀ ਹੈ ਉਦੋਂ ਮਨ ਨੂੰ ਤ੍ਰੇਤਾ ਵਰਤਦਾ ਹੈ। ਜਦੋਂ ਇਹ ਤਪੱਸਿਆ ਬੰਦਗੀ ਵਾਲੇ ਪਾਸੇ ਦਾ ਉਦਮ ਕਰਦਾ ਹੈ, ਮੰਨ ਲਓ ਇਹਦੇ ਚ ਦੁਆਪਰ ਵਰਦਾ ਹੈ। ਤੇ ਪਿਆਰਿਓ ਜਦੋਂ ਅੰਦਰ ਇਹਦੇ ਵਾਸ਼ਨਾ ਦੀ ਅੱਗ ਭੜਕਦੀ ਏ, ਯਾਦ ਰੱਖਿਓ ਉਦੋਂ ਬੰਦੇ ਦੇ ਅੰਦਰ ਕਲਯੁੱਗ ਵਰਦਾ ਪਿਆ। ਸਾਡੀ ਮਾਨਸਿਕ ਦਸ਼ਾ ਇੱਕੋ ਜੀ ਨਹੀਂ, ਪਰ ਮੈਂ ਪਹਿਲਾਂ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ, ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ, ਨੇਮ ਨਿਭਾਉਂਦੇ ਹਾਂ ਤੇ ਸੌਣ ਲੱਗਿਆ ਜਿਸ ਬਾਣੀ ਦਾ ਪਾਠ ਕਰਨੇ ਆ, ਅਸੀਂ ਸੋਹਿਲਾ ਸਾਹਿਬ ਜਾਂ ਕੀਰਤਨ ਸੋਹਿਲਾ ਕਹਿੰਦੇ, ਤੇ ਇਸ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕੀਤਾ ਜਾਂਦਾ। ਤੇ ਰਹਿਤ ਮਰਿਆਦਾ ਵਿੱਚ ਹੈ ਵੀ ਇਹ ਕਿ ਇਸ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ। ਪਾਠ ਕਰਨ ਤੋਂ ਬਾਅਦ ਜਦੋਂ ਆਪਣੇ ਆਸਣ ਤੇ ਜਾਂਦੇ ਹਾਂ, ਉਦੋਂ ਬਾਅਦ ਗੱਲਾਂ ਨਹੀਂ ਕਰਨੀਆਂ। ਯਤਨ ਕਰੀਏ ਕਿ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਸਿਰਫ ਸਿਮਰਨ ਕਰਦਿਆਂ ਪਾਠ ਕਰਦਿਆਂ ਲੇਟੇ ਆ, ਤੇ ਤਾਂ ਵੀ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਿਆਂ ਨੀਂਦ ਆਵੇ। ਕੋਈ ਕਰਮ ਕਾਂਡ ਨਹੀਂ। ਅੱਜ ਜਿਹੜਾ ਮਨੋਵਿਗਿਆਨਕ ਹੈ, ਜਿਹੜੇ ਸਾਈਕੋਲੋਜਿਸਟ ਨੇ ਜਾਂ ਜਿਹੜੇ ਮਨੋਰੋਗਾਂ ਦਾ ਇਲਾਜ ਕਰਦੇ ਡਾਕਟਰ ਨੇ, ਉਹਨਾਂ ਨੂੰ ਕਦੀ ਪੁੱਛ ਕੇ ਦੇਖੋ, ਉਹ ਕਹਿੰਦੇ ਨੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਰੋਗੀ ਹੈ ਨਾ, ਉਸ ਬੰਦੇ ਦੀ ਨੀਂਦ ਜਿਹੜੀ ਉਹ ਬਿਲਕੁਲ ਗਵਾਚ ਜਾਂਦੀ। ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਅਸੀਂ ਦੇਖੀਏ ਕਿ ਜਿਸ ਰਾਤ ਸਾਡੇ ਅੰਦਰ ਚਿੰਤਾ ਦਾ ਫੁਰਨਾ ਹੋਵੇ, ਜਿੰਨੇ ਮਰਜ਼ੀ ਥੱਕੇ ਹੋਵੋ, ਜਿਸ ਬੰਦੇ ਦੇ ਅੰਦਰ ਚਿੰਤਾ ਦੇ ਫੁਰਨੇ ਨੇ, ਉਸ ਥੱਕੇ ਹੋਏ ਬੰਦੇ ਨੂੰ ਰਾਤ ਨੀਂਦ ਨਹੀਂ ਆਉਂਦੀ। ਉਹ ਚਿੰਤਾ ਨਾਲ ਦੁਖੀ ਹੋਇਆ ਰਹਿੰਦਾ, ਉਹ ਬੇਚੈਨ ਹੁੰਦਾ, ਉਹਨੂੰ ਨੀਂਦ ਨਹੀਂ ਆਉਂਦੀ। ਪਰ ਸਿਆਣੇ ਲੋਕ ਗੱਲ ਕਹਿੰਦੇ ਨੇ ਕਿ ਮਨੋਵਿਗਿਆਨ ਇਸ ਗੱਲ ਨੂੰ ਸਵੀਕਾਰਦਾ ਕਿ ਰਾਤ ਨੂੰ ਸੌਣ ਲੱਗਿਆ ਜਿਹੋ ਜਿਹੇ ਖਿਆਲਾਤ, ਜਿਹੋ ਜਿਹਾ ਫੁਰਨੇ ਤੇ ਜਿਹੋ ਜਿਹੀਆਂ ਅੱਖਾਂ ਨਾਲ ਦੇਖ ਕੇ ਸੌਵੋਗੇ, ਜੋ ਕੁਝ ਬੋਲ ਕੇ ਸੌਵੋਗੇ, ਸੱਚ ਇਹ ਵੇ ਕਿ ਉਹ ਫੁਰਨੇ, ਉਹ ਖਿਆਲ ਸਾਡੀ ਬਾਡੀ ਤੇ ਸੁੱਤਿਆਂ ਹੋਇਆਂ ਵੀ ਸਾਰੀ ਰਾਤ ਅਸਰ ਕਰਦੇ, ਉਹ ਆਪਣਾ ਅਸਰ ਕਰੀ ਜਾਂਦੇ ਨੇ। ਮੈਨੂੰ ਯਾਦ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣੀ ਇੱਕ ਰਚਨਾ ਵਿੱਚ ਦੱਸਿਆ ਸੀ, ਮੇਰਾ ਖਿਆਲ ਸ਼ਾਇਦ ਸਿਮਰਨ ਦੀਆਂ ਬਰਕਤਾਂ ਉਹਨਾਂ ਦੀ ਕਿਤਾਬ ਹੈ, ਉਹਦੇ ਵਿੱਚ ਉਹਨਾਂ ਨੇ ਫਰਾਂਸ ਦੇ ਇੱਕ ਸ਼ਹਿਰ ਦਾ ਜ਼ਿਕਰ ਕੀਤਾ ਸੀ, ਨੈਂਸੀ ਸ਼ਹਿਰ। ਉਹਦੇ ਵਿੱਚ ਇੱਕ ਮਨੋਵਿਗਿਆਨਕ ਡਾਕਟਰ ਜਿਹੜਾ ਮਾਨਸਿਕ ਰੋਗਾਂ ਦਾ ਇਲਾਜ ਕਰਦਾ ਸੀ, ਉਹ ਜਦੋਂ ਉਸ ਕੋਲ ਕੋਈ ਰੋਗੀ ਆਉਂਦਾ ਸੀ, ਉਹਨੂੰ ਧਿਆਨ ਨਾਲ ਪਹਿਲਾਂ ਉਹਦੀ ਗੱਲ ਸੁਣਨੀ, ਬੜਾ ਤਰਵਾਸ ਦੇਣਾ, ਬਾਅਦ ਵਿੱਚ ਉਹਦੇ ਰੋਗ ਨੂੰ ਸਮਝ ਲੈਣਾ, ਇਹਨੂੰ ਪ੍ਰੋਬਲਮ, ਇਹਨੂੰ ਬਿਮਾਰੀ ਕੀ ਹੈ, ਇਹ ਮਾਨਸਿਕ ਤੌਰ ਤੇ ਕਿਸ ਰੋਗ ਨਾਲ ਪੀੜਿਤ ਹੈ। ਉਹਦੇ ਖਿਆਲਾਂ ਨੂੰ ਪੜ੍ਹਨ ਤੋਂ ਬਾਅਦ ਉਹਨੇ ਕਾਗਜ਼ ਦੇ ਟੁਕੜੇ ਤੇ ਇਹ ਲਿਖ ਦੇਣਾ ਕਿ ਮੈਂ ਬਿਲਕੁਲ ਠੀਕ ਹਾਂ, ਬਿਮਾਰੀ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਮੈਨੂੰ ਇੱਕ ਵਹਿਮ ਜਿਹਾ ਲੱਗਾ, ਮੈਂ ਸਵੇਰੇ ਬਿਲਕੁਲ ਤੰਦਰੁਸਤ ਹੋ ਜਾਣਾ। ਉਹਨੇ ਚਾਰ ਅੱਖਰ ਲਿਖਦੇ ਨੇ, ਇੱਕ ਗੱਲ ਕਹਿਣੀ ਨੂੰ ਰਾਤ ਨੂੰ ਸੌਣ ਲੱਗਿਆ 21 ਵਾਰ ਜਾਂ ਸ਼ਬਦ ਵਰਤ ਲੈਣਾ, ਇੰਨੇ ਵਾਰੀ ਪੜ੍ਹੀ, ਹੁਣ ਉਹਨੂੰ ਜੇ ਪੁੱਛਣਾ ਵੀ ਇਹ ਮੰਤਰ ਹੈ, ਉਹ ਕਹਿੰਦਾ ਮੰਤਰ ਨਹੀਂ, ਗੱਲ ਇਹ ਵੇ ਕਿ ਸਾਡਾ ਮਨ ਜਿਹੜਾ ਇਹਦੇ ਚ ਫੁਰਨੇ ਲਗਾਤਾਰ ਉੱਠਦੇ ਪਏ ਨੇ, ਤੇ ਜਿਹੜਾ ਬੰਦਾ ਰਾਤ ਨੂੰ ਸੌਣ ਲੱਗਿਆ ਇਹ ਖਿਆਲ ਲੈ ਕੇ ਸੌਵੇਗਾ, ਬਿਮਾਰ ਬੰਦਾ ਮੈਂ ਤੰਦਰੁਸਤ ਹਾਂ, ਬਿਮਾਰੀ ਕੋਈ ਨਹੀਂ, ਮੈਂ ਬਿਲਕੁਲ ਆਰੋਗ ਹਾਂ, ਸੱਚ ਇਹ ਵੇ ਉਹਦੇ ਵਾਰ ਵਾਰ ਇਹ ਕਹੇ ਕੋਈ ਸ਼ਬਦ ਉਹਦੇ ਮਨ ਤੇ ਅਸਰ ਕਰਨਗੇ, ਤੇ ਕਹਿੰਦਿਆਂ ਕਹਿੰਦਿਆਂ ਸੌਂ ਜਾਏ, ਸਰੀਰ ਸੌਂ ਜਾਏਗਾ ਪਰ ਕਿਹਾ ਹੋਇਆ ਖਿਆਲ ਉਹਦੇ ਸਰੀਰ ਉੱਤੇ ਅਸਰ ਕਰੀ ਜਾਏ। ਇਸੇ ਕਰਕੇ ਬਾਬਾ ਜੀ ਨੇ ਕਿਹਾ ਜਿਹੜੇ ਬੰਦੇ ਸੌਣ ਲੱਗਿਆ ਰਾਤ ਨੂੰ ਵਾਹਿਗੁਰੂ ਕਹਿ ਕੇ ਪੈਂਦੇ ਆ, ਯਾਦ ਰੱਖਿਓ ਭਾਵੇਂ ਅਸੀਂ ਕਾਂਗੇ ਸੁੱਤੇ ਆ, 10 ਮਿੰਟ ਜਪਿਆ, 15 ਮਿੰਟ ਜਪਿਆ, ਨਹੀਂ ਪਿਆਰਿਓ, ਸਾਡਾ ਸਰੀਰ ਸੌਂ ਜਾਏਗਾ ਪਰ ਜਪਿਆ ਹੋਇਆ ਸ਼ਬਦ ਸੁੱਤੀ ਹੋਈ ਬਾਡੀ ਉੱਤੇ ਵੀ ਅਸਰ ਕਰੇਗਾ। ਅਸੀਂ ਕਹਾਂਗੇ ਸੁੱਤਿਆਂ ਕਿਵੇਂ ਅਸਰ ਹੋ ਗਿਆ, ਮੈਂ ਬੇਨਤੀ ਕੀਤੀ ਸੀ ਪੂਰਾ ਸਰੀਰ ਤਾਂ ਕਦੀ ਸੌਂਦਾ ਹੀ ਨਹੀਂ, ਅਸੀਂ ਸੌਂਦੇ ਹਾਂ ਪਰ ਸਾਡਾ ਹਾਰਟ ਤਾਂ ਨਹੀਂ ਸੌਂਦਾ, ਦਿਲ ਤਾਂ ਸਾਡਾ ਸੁੱਤਿਆਂ ਵੀ ਕੰਮ ਪਿਆ ਕਰਦਾ, ਬਲੱਡ ਪ੍ਰੈਸ਼ਰ ਤਾਂ ਸੁੱਤਿਆਂ ਦਾ ਵੀ ਚੱਲਦਾ, ਕਿਡਨੀ ਤਾਂ ਸੁੱਤਿਆਂ ਦੀ ਵੀ ਕੰਮ ਕਰਦੀ। ਅਸੀਂ ਸੁੱਤੇ ਹੁੰਦੇ ਹਾਂ ਪਰ ਸਵਾਸ ਤਾਂ ਨਹੀਂ ਸੌਂਦੇ, ਸੁੱਤਿਆਂ ਦੇ ਸਵਾਸ ਚੱਲਦੇ ਨੇ। ਜੇ ਸਾਡੇ ਸਰੀਰ ਦੇ ਅੰਦਰਲੇ ਹਿੱਸੇ ਸੁੱਤਿਆਂ ਹੋਇਆਂ ਵੀ ਆਪਣਾ ਕੰਮ ਕਰੀ ਜਾਂਦੇ ਨੇ, ਪਰ ਪਿਆਰਿਓ ਯਾਦ ਰੱਖੋ ਜਦੋਂ ਅਸੀਂ ਗੁਰੂ ਗੁਰੂ ਜਪ ਕੇ ਸੌਵਾਂਗੇ ਸੱਚੇ ਵੇ ਸਾਡੇ ਸਰੀਰ ਦੇ ਸੁੱਤਿਆਂ ਵੀ ਜਪਿਆ ਹੋਇਆ ਸਾਡੇ ਮਨ ਔਰ ਤਨ ਉੱਪਰ ਅਸਰ ਜ਼ਰੂਰ ਕਰੇਗਾ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਸੌਂਦੇ ਵਾਹ ਵਾਹ ਉੱਚਰੇ, ਜਿਹੜੇ ਸੌਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਸੌਂਦੇ, ਉੱਠਦੇ ਵੀ ਵਾਹ ਉਕਰੇ, ਉਹ ਉੱਠਦੇ ਵੀ ਤਾਂ ਵਾਹਿਗੁਰੂ ਕਹਿੰਦੇ ਆ ਕਿਉਂਕਿ ਸੁੱਤਿਆਂ ਹੋਇਆ ਉਹਨਾਂ ਅੰਦਰ ਫੁਰਨਾ ਗਿਆ। ਖੈਰ ਮੈਂ ਪ੍ਰਕਰਨ ਤੋਂ ਦੂਰ ਨਾ ਜਾਵਾਂ, ਇੱਕ ਤਾਂ ਯੁੱਗ ਸਾਡੀ ਮਾਨਸਿਕ ਅਵਸਥਾ ਵੀ ਇਸੇ ਕਰਕੇ ਜਦੋਂ ਕੋਈ ਸਮੇਂ ਨੂੰ ਦੋਸ਼ ਦਿੰਦਾ ਤੇ ਉਦੋਂ ਬਾਬਾ ਜੀ ਨੂੰ ਸ਼ਬਦ ਕਹਿ ਵੀ ਦਿੰਦੇ ਨੇ, ਸੋਈ ਚੰਦ ਚੜੇ ਸਿਤਾਰੇ ਸੋਈ ਦਿਨੀਅਰ ਤਪਤ ਰਹੇ, ਕਹਿੰਦੇ ਨੇ ਜੇ ਪੰਡਿਤ ਜੀ ਤੁਸੀਂ ਆਪਣੇ ਵਿਦਵਾਨ ਪੁਰਸ਼ੋ ਆਪਣੇ ਔਗਣਾਂ ਨੂੰ ਇਸ ਕਰਕੇ ਕਹਿੰਦੇ ਪਿਓ ਜੀ ਸਮਾਂ ਮਾੜਾ ਆ ਗਿਆ ਸਾਡਾ ਕੋਈ ਕਸੂਰ ਨਹੀਂ। ਅਕਸਰ ਲੋਕ ਕਹਿੰਦੇ ਵੀ ਕਲਯੁੱਗ ਦਾ ਸਮਾਂ ਆ ਗਿਆ ਜੀ, ਮਹਾਰਾਜ ਕਹਿੰਦੇ ਨੇ ਜਿਹੜਾ ਸੂਰਜ ਹੁਣ ਰੋਸ਼ਨੀ ਦਿੰਦਾ, ਸਤਯੁੱਗ ਵਿੱਚ ਵੀ ਤਾਂ ਇਹੀ ਸੂਰਜ ਸੀ, ਜਿਹੜੇ ਤਾਰੇ ਚਮਕਦੇ ਦਿਸਦੇ ਪਏ ਨੇ ਤ੍ਰੇਤੇ ਦੁਆਪਰ ਤੇ ਕਲਯੁੱਗ ਵਿੱਚ ਵੀ ਇਹੀ ਤਪ ਚਮਕਦੇ ਪਏ ਨੇ, ਇਹ ਰੁੱਤ ਉਹ ਸਨ, ਚੰਦਰਮਾ ਤਾਰੇ ਉਹ ਹੋ ਜਾਏ ਨੇ। ਇੱਥੇ ਸਤਿਗੁਰੂ ਕਹਿੰਦੇ ਨੇ ਇਨਸਾਨ ਕਈ ਵਾਰੀ ਆਪਣੇ ਮਨ ਦੀ ਗੰਦੀ ਬਿਰਤੀ ਨੂੰ ਇਉਂ ਕਹਿ ਲਵੋ ਬੇਦੋਸ਼ ਸ਼ਬਦ ਕਰਨ ਲਈ ਟਾਈਮ ਦੇ ਉੱਪਰ ਦੋਸ਼ ਮੜ ਦਿੰਦਾ, ਪਰ ਉਂਝ ਮੈਂ ਬੇਨਤੀ ਕਰਾਂਗਾ ਜਿਹੋ ਜਿਹਾ ਸਾਡਾ ਚੁਗਰਦਾ ਹੋਵੇਗਾ ਉਹੋ ਜਿਹਾ ਸਾਡੀ ਬਾਡੀ ਤੇ ਅਸਰ ਪਏਗਾ। ਮੈਂ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁੱਗ ਦੀ ਜੋ ਗੱਲ ਚੱਲ ਰਹੀ ਉਹਦੇ ਬਾਰੇ ਅਰਜ਼ ਕਰਨੀ, ਅੱਜ ਸਾਡੀ ਦਸ਼ਾ ਦੇਖੋ ਤੇ ਅੱਜ ਤੋਂ 30-40-50 ਸਾਲ ਪਿਛਾਂ ਚਲੇ ਜਾਓ, ਅੱਜ ਸਾਡੀ ਦਸ਼ਾ ਕੀ ਹੋਗੀ, ਕੀ ਸਮੇਂ ਨੇ ਸਾਡੇ ਤੇ ਪ੍ਰਭਾਵ ਨਹੀਂ ਪਾਇਆ। ਮੈਂ ਇਹ ਨਹੀਂ ਕਹਾਂਗਾ ਵੀ ਸਮਾਂ ਪ੍ਰਭਾਵ ਨਹੀਂ ਪਾਉਂਦਾ, ਅੱਜ ਤੋਂ ਤੁਸੀਂ 50 ਸਾਲ ਪਹਿਲਾਂ ਚਲੇ ਜਾਓ, 60 ਸਾਲ ਪਹਿਲਾਂ ਚਲੇ ਜਾਓ, ਇਕੱਠੇ ਬੱਚੀਆਂ ਬੱਚੇ ਖੇਡਦੇ ਹੁੰਦੇ ਸਨ, ਇਹ ਸੱਚ ਹੈ ਨਾ ਕਿ ਰਾਤ ਨੂੰ ਇਕੱਠਿਆਂ ਖੇਡਣਾ ਮੀਟੀ ਖੇਡਣੀ, ਧੀਆਂ ਪੈਣਾ ਨੌਜਵਾਨ ਬੱਚੇ ਬੱਚੀਆਂ ਨੇ ਇਕੱਠੇ ਖੇਡਣਾ, ਕਿਸੇ ਦੀ ਮੱਤ ਮਾਰੀ ਜਾਏ ਗੱਲ ਵੱਖਰੀ ਕਿਸੇ ਟਾਵੇਂ ਟਾਵੇਂ ਦੀ, ਪਰ ਨਹੀਂ ਤਾਂ ਅਕਸਰ ਕਿਸ਼ੋਰ ਅਵਸਥਾ ਤੱਕ ਜਾਣ ਤੱਕ ਕਿਸੇ ਦੇ ਅੰਦਰ ਗੰਦੇ ਫੁਰਨੇ ਨੇ ਹੁੰਦੇ ਹੀ ਨਹੀਂ ਸਨ, ਮਾੜਾ ਖਿਆਲ ਹੀ ਨਹੀਂ ਸੀ ਉਪਜਦਾ। ਕਿਉਂ ਸੀ? ਕਿਉਂਕਿ ਉਸ ਵਕਤ ਦਾ ਸਮਾਂ ਜਿਹੜਾ ਸੀ ਉਹ ਮਨੁੱਖ ਦੀ ਬਾਡੀ ਤੇ ਪ੍ਰਭਾਵ ਪਾ ਰਿਹਾ ਸੀ, ਉਸ ਵਕਤ ਦਾ ਸਮਾਂ ਸਤੋ ਗੁਣੀ ਐਸਾ ਸੀ ਕਿ ਉਸ ਦੇ ਅੰਦਰ ਗੰਦਾ ਫੁਰਨਾ ਮੰਦਾ ਖਿਆਲ ਕਦੀ ਨਹੀਂ ਜਾਣਾ। ਪਰ ਅੱਜ ਤੁਸੀਂ ਆਪਣੇ ਚੁਗਿਰਦੇ ਚਾਤੀ ਮਾਰ ਕੇ ਦੇਖੋ, ਆਪਣੇ ਪਰਿਵਾਰਾਂ ਵੀ ਚਾਤੀ ਮਾਰ ਕੇ ਦੇਖੋ, ਮੇਰਾ ਖਿਆਲ 10-10, 11-11 ਸਾਲਾਂ ਦੇ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਅੰਦਰ ਵਾਸ਼ਨਾ ਦੀ ਅੱਗ ਨੇ ਭਾਂਬੜ ਵਾਲੇ ਹੋਏ। ਕੀ ਇਹ ਸਮੇਂ ਦਾ ਅਸਰ ਨਹੀਂ? ਵਕਤ ਆਪਣਾ ਅਸਰ ਰੱਖ ਰਿਹਾ ਹੈ। ਇੱਕ ਉਹ ਸਮਾਂ ਸੀ ਜਦੋਂ 7 ਵਰਤ ਦਾ ਸੀ, ਪਰ ਅੱਜ ਤੁਸੀਂ ਦੇਖੋ ਕਿ ਇਹ ਸਾਡੀ ਬਾਡੀ ਤੇ ਸਮਾਂ ਅਸਰ ਨਹੀਂ ਕਰ ਰਿਹਾ, ਕਿ ਉਹ ਸਮਾਂ ਸਾਡੇ ਮਾਨਸਿਕ ਪੱਧਰ ਉੱਪਰ ਅਸਰ ਨਹੀਂ ਕਰ ਰਿਹਾ। ਮੈਂ ਫਿਰ ਬੇਨਤੀ ਕਰਾਂਗਾ, ਜਿਹੋ ਜਿਹਾ ਸਮੇਂ ਵਿੱਚ ਵਰਤਾਰਾ ਹੋਵੇਗਾ ਮਨੁੱਖ ਸਰੀਰ ਦੇ ਉੱਪਰ ਮਨ ਉੱਪਰ ਉਹ ਵਰਤਾਰਾ ਜ਼ਰੂਰ ਅਸਰ ਕਰੇਗਾ। ਛੋਟੀ ਛੋਟੀ ਉਮਰ ਵਿੱਚ ਅੱਜ ਦੇਖੋ ਇੰਨੇ ਕੁ ਮਨ ਮਲੀਨਤਾ ਵਾਲੇ ਪਾਸੇ ਜਾਂਦੇ ਪਏ ਨੇ, ਕਿਉਂ? ਕਿਉਂਕਿ ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਕੰਨ, ਉਹਨਾਂ ਦੀ ਜ਼ਬਾਨ, ਉਹਨਾਂ ਦੇ ਪੂਰੇ ਸਰੀਰ ਦੇ ਇੰਦਰੇ ਜਿਹੜੇ ਨੇ ਉਹ ਜੋ ਦੇਖਦੇ ਸੁਣਦੇ ਨੇ ਵਾਸ਼ਨਾ ਤੋਂ ਬਿਨਾਂ ਉਹਨਾਂ ਨੂੰ ਨਜ਼ਰ ਹੀ ਕੁਝ ਨਹੀਂ ਆਉਂਦਾ, ਉਹ ਚੀਜ਼ਾਂ ਅਸਰ ਕਰ ਰਹੀਆਂ। ਉਂਝ ਆਓ ਥੋੜਾ ਜਿਹਾ ਬਾਣੀ ਚੋਂ ਦੇਖੀ, ਬੇਨਤੀ ਕਰਾਂਗਾ, ਟਾਈਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ, ਪਰ ਹਜ਼ੂਰ ਨੇ ਟਾਈਮ ਚੰਗਾ ਵੀ ਮੰਨਿਆ ਤੇ ਮੰਦਾ ਵੀ ਮੰਨਿਆ। ਹਾਲਾਂਕਿ ਸਾਰੇ ਕਹਿੰਦੇ ਆ ਵੀ ਗੁਰਬਾਣੀ ਕਿਸੇ ਦਿਨ ਨੂੰ ਚੰਗਾ ਤੇ ਮੰਦਾ ਨਹੀਂ ਮੰਨਦੀ, ਬਿਲਕੁਲ ਠੀਕ ਹੈ, ਟਾਈਮ ਦੇ ਲਿਹਾਜ਼ ਨਾਲ ਚੰਗਾ ਮੰਦਾ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਚੰਗਾ ਦਿਨ ਵੀ ਮੰਨਦਾ ਤੇ ਮੰਦਾ ਵੀ ਮੰਨਦਾ। ਉਹ ਕਿਵੇਂ? ਜਿਸ ਦਿਨ ਪਰਮਾਤਮਾ ਦੀ ਯਾਦ ਆਉਂਦੀ ਏ, ਗੁਰੂ ਚੇਤੇ ਆਉਂਦਾ, ਅੰਦਰ ਚਾਹ ਤੇ ਖੇੜਾ ਬਣਦਾ, ਉਦੋਂ ਵੱਡਾ ਚੰਗਾ ਦਿਨ ਕੋਈ ਨਹੀਂ। ਤੇ ਜਿਸ ਦਿਨ ਵਾਹਿਗੁਰੂ ਦੀ ਯਾਦ ਭੁੱਲ ਜਾਏ, ਚੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਨਹੀਂ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਹਾਲਾਂਕਿ ਉਹ ਸਮੇਂ ਦੀ ਵੰਡ ਹੈ, ਕਹਿੰਦੇ ਇੱਕ ਘੜੀ ਜੇ ਸਾਈ ਨਾ ਮਿਲੇ ਤੇ ਕਲਯੁਗ ਵਾਪਰ ਗਿਆ ਹੈ। ਸੱਚ ਇਹ ਵੇ, ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਹੁਣ ਇੱਥੇ ਸ਼ਬਦ ਸੁਹਾਵੜਾ ਵਰਤਿਆ, ਕੋਈ ਦਿਨ ਅੱਤ ਦਾ ਸੁਹਾਵਣਾ ਹੈ, ਜਿਸ ਦਿਨ ਪਿਆਰੇ ਪ੍ਰਭੂ ਦਾ ਚੇਤਾ ਆਉਂਦਾ, ਉਹਦਾ ਸਿਮਰਨ ਉਹਦੀ ਬੰਦਗੀ ਦੀ ਸਮਝ ਪੈਂਦੀ ਹੈ। ਤੇ ਜਿਸ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭੁਲੇਰੀ, ਰੁੱਤ ਜਿੰਨੀ ਮਰਜ਼ੀ ਚੰਗੀ ਰੁੱਤ ਹੋਵੇ, ਬਸੰਤ ਦੀ ਰੁੱਤ ਵੀ ਹੋਵੇ, ਪਿਆਰਿਓ, ਜਿਸ ਦਿਨ ਵਾਹਿਗੁਰੂ ਭੁੱਲ ਜਾਏ, ਉਦਣ ਚੰਗੀਆਂ ਰੁੱਤਾਂ ਵੀ ਸਾੜਨ ਲੱਗ ਪੈਂਦੀਆਂ ਨੇ। ਜਿੱਦਣ ਵਾਹਿਗੁਰੂ ਚੇਤੇ ਆਉਂਦਾ ਹੋਵੇ, ਉਦਣ ਜੇਠ ਦੇ ਅਖਾੜ ਦੀ ਗਰਮੀ ਵੀ ਠੰਡ ਦੇਣ ਲੱਗ ਪੈਂਦੀ। ਸਭ ਤੋਂ ਜ਼ਿਆਦਾ ਸਾਡੇ ਅੰਦਰ, ਇਸੇ ਕਰਕੇ ਬਾਬਾ ਜੀ ਨੇ ਕਿਹਾ, ਮਹਾਂ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ। ਅਸੀਂ ਬਾਣੀ ਚ ਪੜ੍ਹਨੇ, ਨਾਨਕ ਤਿਨਾ ਬਸੰਤ ਕਹਿ ਜਿਨ ਕਰ ਵਸਿਆ ਕੰਤ, ਜਿਨ ਕਹਿ ਕੰਤ ਦਸ ਦਿਸ਼ਾ ਪੁਰੀ ਸੇ ਐਨਸ ਫਿਰੇ ਜਲੰਤ। ਬਸ ਇੰਨੀ ਕੁ ਗੱਲ ਯਾਦ ਰੱਖਿਓ, ਕੋਈ ਵਕਤ ਚੰਗਾ ਹੈ, ਜਿਸ ਵਕਤ ਮਾਲਕ ਤੇ ਗੁਰੂ ਦੀ ਯਾਦ ਆਵੇ, ਜਿਸ ਵਕਤ ਪ੍ਰਭੂ ਗੁਰੂ ਰੱਬ ਭੁੱਲ ਜਾਏ, ਚੇਤੇ ਰੱਖਿਓ, ਉਦੋਂ ਮੰਦਾ ਦਿਨ ਕੋਈ ਹੋ ਹੀ ਨਹੀਂ ਸਕਦਾ। ਸਭ ਤੋਂ ਮਾੜਾ ਵੇਲਾ ਉਹ ਵੇ ਜਦੋਂ ਸਾਈਂ ਭੁੱਲ ਜਾਏ। ਇਹਨੂੰ ਫਿਰ ਥੋੜਾ ਜਿਹਾ ਸੁਣੋ, ਕਈ ਵਾਰੀ ਸਮਾਂ ਮਾੜਾ ਇਸ ਵਜ੍ਹਾ ਹੁੰਦਾ, ਬੰਦਾ ਢਹਿੰਦੀ ਕਲਾ ਜਾਂਦਾ, ਸਰੀਰ ਖੇਦ ਹੁੰਦਾ, ਕਾਰੋਬਾਰ ਵਿੱਚ ਦਿੱਕਤ ਆਉਂਦੀ ਹੈ, ਪਰ ਉਸ ਸਮੇਂ ਵੀ ਪ੍ਰਭੂ ਦੀ ਯਾਦ ਆਵੇ, ਉਹ ਦੁੱਖ ਵੀ ਸੁੱਖ ਪਾਸਣ ਲੱਗ ਪੈਂਦਾ। ਜੇ ਅੱਤ ਦਾ ਸੁੱਖ ਹੋਵੇ, ਪਰਮਾਤਮਾ ਦੀ ਯਾਦ ਵਿਸਰ ਜਾਏ, ਉਹ ਸੁੱਖ ਵੀ ਦੁੱਖ ਬਣ ਜਾਂਦਾ। ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ, ਧਨੀ ਵੀ ਹੋਣਾ ਪਾਠ ਪਟੰਬਰ ਭਾਗੇ ਸੇਤੀ ਜਲ, ਪ੍ਰਭੂ ਤੋਂ ਬਿਨਾਂ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਪਟਾਂ ਨੇ, ਪਰ ਜੇ ਵਾਹਿਗੁਰੂ ਜੀ ਯਾਦ ਆ ਜਾਣ ਤੇ ਸਿਰ ਤੋਂ ਪੈਰਾਂ ਤੱਕ ਤਨ ਮਿੱਟੀ ਨਾਲ ਭਰਿਆ ਹੋਵੇ, ਉਹ ਮਿੱਟੀ ਦੇ ਕਣ ਵੀ ਸਰੀਰ ਨੂੰ ਸੋਭਾ ਦਿੰਦੇ। ਧਨੀ ਵਿਖਾਉਣਾ ਪਾਠ ਪਟੰਬਰ ਭਾਗੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿਨਾਲੇ। ਫਿਰ ਬੇਨਤੀ ਕਰਾਂਗਾ ਕਿ ਸਮੇਂ ਦੀ ਵੰਡ ਜਿਹੜੀ ਮਹਾਰਾਜ ਜੀ ਨੇ ਕੀਤੀ, ਸੋਹਿਲਾ ਸਾਹਿਬ ਦੀ ਬਾਣੀ ਚ ਅਸੀਂ ਰੋਜ਼ ਇਹ ਬਚਨ ਪੜ੍ਹਨੇ, ਅਸੀਂ ਰੋਜ਼ ਪੜ੍ਹਦੇ ਹਾਂ, ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਇਹ ਸਾਰੀ ਵਕਤ ਦੀ ਟਾਈਮ ਦੀ ਵੰਡ ਹੈ, ਵਿਸਵੇ ਚੱਸਿਆਂ ਘੜੀਆਂ ਪੈਰਾਂ, ਅੱਖ ਦਾ 15 ਵਾਰੀ ਚਮਕਣਾ ਇੱਕ ਵਿਸਾ ਬਣਦਾ, 15 ਵਿਸੇ ਇਕੱਠੇ ਹੋਣ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ ਹੈ, 7.5 ਘੜੀਆਂ ਹੋਣ ਤੇ ਇੱਕ ਪੈਰ ਬਣਦਾ ਹੈ, 8 ਪੈਰ ਹੋਣ ਦਿਨ ਤੇ ਰਾਤ ਬਣਦਾ ਹੈ, 7 ਦਿਨ ਤੇ ਰਾਤਾਂ ਇਕੱਠੇ ਹੋ ਜਾਣ ਤੇ 7 ਵਾਰ ਬਣਦੇ ਨੇ, 7 ਵਾਰਾਂ ਦੀ ਚੌਕੜੀ ਨਾਲ ਮਹੀਨਾ ਬਣ ਜਾਂਦਾ ਹੈ, 12 ਮਹੀਨਿਆਂ ਨਾਲ ਇੱਕ ਬਰਸ ਬਣਦਾ ਹੈ, 100 ਬਰਸਾਂ ਦੀ ਇੱਕ ਸਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਮਾਂ ਜਿਹੜਾ ਅੱਗੇ ਅੱਗੇ ਵਿਸਤਾਰ ਕਰੀ ਜਾਂਦਾ, ਪਰ ਸਮੇਂ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਇੱਕ ਸਵਾਸ ਕਹਿ ਲਓ, ਇਹਨੂੰ ਇੱਕ ਨਿਮਕ ਕਹਿ ਲਓ। ਇਸੇ ਕਰਕੇ ਗੁਰਬਾਣੀ ਨੇ ਕਿਹਾ, ਇੱਕ ਨਿਮਕ ਵੀ ਪ੍ਰਭੂ ਭੁੱਲੇ ਨਾ। ਇੱਕ ਨਿਮਕ ਦਾ ਅਰਥ ਸੀ ਕਿ ਬੰਦੇ ਦੀ ਜ਼ਿੰਦਗੀ ਦਾ ਕੋਈ ਵਕਤ ਐਸਾ ਨਾ ਆਵੇ ਜਦੋਂ ਪ੍ਰਭੂ ਦੀ ਯਾਦ ਭੁੱਲ ਜਾਏ। ਥੋੜੀ ਜਿਹੀ ਉਹ ਮੇਰੀ ਬੇਨਤੀ ਸੁਣਿਓ, ਜਿਹੜੇ ਪਾਠ ਕਰਦੇ ਹੋ ਆਪ ਸਹਿਜ ਪਾਠ, ਉਹਨਾਂ ਨੂੰ ਗੱਲ ਛੇਤੀ ਸਮਝ ਪੈ ਜਾਏਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇਂ ਦੀ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ, ਜਿਵੇਂ ਆਪਾਂ ਰਾਗ ਪੜ੍ਹਨੇ, 31 ਰਾਗਾਂ ਦਾ ਜ਼ਿਕਰ ਕਰਨੇ ਅਸੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਟਾਈਮ ਦੇ ਸਿਰਲੇਖ ਥੱਲੇ ਵੀ ਬਾਣੀ ਹੈ, ਜਿਵੇਂ ਦਿਨ ਤੇ ਰਹਿਣ ਹੈ। ਜਾਂ ਸ਼ੁਰੂ ਕਰਾਂ ਮੈਂ, ਪੈਰ ਨੇ ਅਸੀਂ ਪੜ੍ਹਨੇ ਆ ਪੈਰ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੈਰਿਆਂ ਦੇ ਸਿਰਲੇਖ ਦੇ ਥੱਲੇ ਵੀ ਬਾਣੀ ਹੈ। ਪਰ ਉੱਥੇ ਫਰਕ ਇੰਨਾ, ਅੱਜ ਕਈ ਵਾਰੀ ਪੁੱਛਿਆ ਜਾਂਦਾ ਵੀ ਪੈਰ ਕਿੰਨੇ ਘੰਟੇ ਦਾ, ਵਿੱਚ ਵਿੱਚ ਅਸਿਆਂ ਘੜੀਆਂ ਦਾ ਤੇ ਪਤਾ ਨਹੀਂ ਲੱਗਦਾ। ਦਰਬਾਰ ਸਾਹਿਬ ਦੀ ਮਰਿਆਦਾ ਨੂੰ ਜ਼ੇਹਨ ਚ ਰੱਖ ਕੇ ਚੱਲੋ, ਉੱਥੇ ਗਰਮੀਆਂ ਤੇ ਸਰਦੀਆਂ ਵਿੱਚ ਪੈਰ ਨੂੰ ਕਦੇ ਅੱਗੇ ਪਿੱਛੇ ਨਹੀਂ ਹੋਣ ਦਿੱਤਾ ਜਾਂਦਾ। ਜਿਉਂ ਜਿਉਂ ਸਰਦੀ ਆਉਣੀ ਹੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ 5:30 ਵਜੇ ਖੁਣ ਹੁੰਦਾ ਹੈ ਜੀ, ਹੁਕਮਨਾਮਾ ਹੁੰਦਾ ਹੈ। ਜਦੋਂ ਗਰਮੀਆਂ ਤੁਸੀਂ ਦੇਖਦੇ ਹੋ ਤੇ ਇਸ ਤੋਂ ਪਿੱਛਾ ਬੈਗ ਚੱਲੀ ਜਾਂਦਾ। ਅਸਲ ਚ ਇਉਂ ਕਹਿ ਲਓ ਸਿੱਧੇ ਜੇ ਅੱਜ ਕੱਲ੍ਹ ਪੜ੍ਹੇ ਲਿਖੇ ਸਮਾਜ ਦੇ ਲਈ ਆ ਦਿਨ ਦੀ ਲੋ ਲੱਗਣ ਤੋਂ ਪਹਿਲਾਂ, ਸੂਰਜ ਨਹੀਂ ਲੋ ਲੱਗਣ ਤੋਂ ਪਹਿਲਾਂ 3 ਘੰਟੇ ਗਿਣ ਲਿਓ, ਚੇਤੇ ਰੱਖਿਓ ਇੱਕ ਪੈਰ ਬਣ ਜਾਂਦਾ ਹੈ। ਬਜਾਏ ਕਿ ਵਿਸ਼ ਵਿੱਚ ਅੱਸਿਆਂ ਘੜੀਆਂ ਚੇਤਾ ਨਹੀਂ ਰਹੇਗਾ ਹੁਣ, ਕਿਉਂਕਿ ਮੈਂ ਇਸ ਪਾਸੇ ਪੈਣਾ ਨਹੀਂ। ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤਿਆ ਹੈ ਕਿ ਉਹਨਾਂ ਨੇ 64 ਘੜੀਆਂ ਦਾ ਜ਼ਿਕਰ ਕੀਤਾ, 8 ਪੈਰ 64 ਘੜੀ। ਭਾਈ ਗੁਰਦਾਸ ਸਾਹਿਬ ਨੇ 60 ਘੜੀਆਂ ਦਾ ਜ਼ਿਕਰ ਕੀਤਾ। ਹੁਣ ਇਹਦੇ ਵਿੱਚ ਵੀ ਇੱਕ ਸਮੱਸਿਆ ਹੈ ਕਿ ਥੋੜੀਆਂ ਜਿਹੀਆਂ ਘੜੀਆਂ ਦਾ ਫਰਕ ਪੈਂਦਾ। ਪਰ ਮੈਂ ਬੇਨਤੀ ਕਰਾਂਗਾ ਸਿੱਧੀ ਜੀ ਗੱਲ ਕਿ ਲੋ ਲੱਗਣ ਤੋਂ ਪਹਿਲਾਂ 3 ਘੰਟੇ ਜਿਹੜੇ ਨੇ ਉਹਨੂੰ ਤੁਸੀਂ ਰਾਤ ਦਾ ਆਖਰੀ ਪੈਰ ਕਹਿ ਸਕਦੇ ਹੋ, ਉਹਨੂੰ ਅੰਮ੍ਰਿਤ ਵੇਲਾ ਕਹਿ ਸਕਦੇ ਹੋ। ਉਂਝ ਵੈਸੇ ਤਾਂ ਚਲੋ ਘੜੀਆਂ 12 ਵਜੇ ਤੋਂ ਬਾਅਦ ਡੇਟ ਚੇਂਜ ਹੋ ਜਾਂਦੀ। ਫਿਰ ਮੈਂ ਬੇਨਤੀ ਕਰਾਂਗਾ, ਹੁਣ ਦੇਖੋ ਪੈਰ ਨੇ 4 ਪੈਰ ਦਿਨ ਤੇ 4 ਪੈਰ ਰਾਤ ਹੈ। ਸਤਿਗੁਰੂ ਨੇ ਉਸ ਪੈਰ ਦਾ ਜਿਹੜਾ ਸਮਾਂ ਹੈ ਉਹਨੂੰ ਸਾਡੇ ਮਨੁੱਖਾ ਜਨਮ ਦੇ 4 ਪੈਰ ਬਣਾ ਦਿੱਤੇ। ਉਦਾਹਰਨ ਦੇ ਤੌਰ ਤੇ ਜਿਵੇਂ ਪਹਿਲਾ ਪੈਰ ਮਾਂ ਦੇ ਪੇਟ ਵਿੱਚ, ਪਹਿਲਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ, ਪਹਿਲਾ ਪੈਰ ਜਨਮ ਤੋਂ ਪਹਿਲਾਂ। ਦੂਸਰਾ ਪੈਰ ਕਿਹਾ, ਦੂਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ, ਉਹ ਪੈਰ ਕਿਹਾ। ਇਉਂ ਕਹਿ ਲਓ ਉਹ ਪੈਰ ਹੈ ਕਿ ਜਨਮ ਤੋਂ ਲੈ ਕੇ 15-16 ਸਾਲ ਦਾ ਜਿਹੜਾ ਵਕਤ ਬਣਦਾ ਉਹ ਦੂਜਾ ਪੈਰ ਹੈ। ਤੀਜਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਧਨ ਜੋਬਨ ਸੋਚਿਤ, ਤੀਜਾ ਪੈਰ ਹੈ ਜਦੋਂ ਜਵਾਨੀ ਪੈਸਾ ਤੇ ਵਾਸ਼ਨਾ ਵਿੱਚ ਬੰਦੇ ਦਾ ਚਿੱਤ ਖਜਿਤ ਹੋ ਗਿਆ, ਚੌਥਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ, ਚੌਥਾ ਪੈਰ ਹੈ ਜਦੋਂ ਬੁਢੇਪਾ ਆ ਗਿਆ ਕੇਸ ਚਿੱਟੇ ਹੋ ਗਏ। ਜਿਵੇਂ ਫਸਲ ਪੱਕ ਜਾਏ ਤੇ ਫਸਲ ਦਾ ਰੰਗ ਤਬਦੀਲ ਹੋ ਜਾਂਦਾ, ਪਿਆਰਿਓ ਜਦੋਂ ਸਰੀਰ ਪੱਕ ਕੇ ਵੱਢਣ ਵਾਲੇ ਮੌਤ ਵਾਲੇ ਪਾਸੇ ਆਉਂਦਾ, ਸੱਚ ਐਵੇਂ ਉਦੋਂ ਬੰਦੇ ਦੀ ਬੋਡੀ ਦੇ ਕੇਸਾਂ ਦਾ ਰੰਗ ਤਬਦੀਲ ਹੋ ਜਾਂਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, Southeast Calgary, near

0: ਤੁਹਾਨੂੰ ਪਤਾ ਹੁਣ ਸਾਡੀ ਖਾਲਸੇ ਦੀ ਜਿਹੜੀ ਸ਼ਬਦਾਵਲੀ ਹੈ ਉਹ ਬਾ ਕਮਾਲ ਹੈ। ਉਹ ਸ਼ਬਦਾਵਲੀ ਵਿੱਚ ਕਦੀ ਵੀ ਕਿਸੇ ਬੰਦੇ ਦੇ ਅੰਦਰ ਨੂੰ ਠੇਸ ਨਹੀਂ ਲੱਗਦੀ। ਤੁਸੀਂ ਦੇਖੋ ਜਿਵੇਂ ਜੇ ਕੋਈ ਮੰਨ ਲਓ ਇੱਕ ਬੰਦਾ ਤੁਰਿਆ ਆ ਰਿਹਾ, ਉਹਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ, ਸਾਡੀ ਸ਼ਬਦਾਵਲੀ ਚ ਵਰਤਾਂਗੇ ਲੰਗੜਾ ਆ ਰਿਹਾ, ਇਹ ਕਹਾਂਗੇ ਨਾ। ਪਰ ਖਾਲਸਾ ਜੀ ਇਹ ਕਹਿਣਗੇ ਸੁਚਾਲਾ ਸਿੰਗਾਰਿਆ ਹੈ, ਇਹਦਾ ਮਤਲਬ ਇਹਦੀ ਚਾਲ ਬੜੀ ਚੰਗੀ ਹੈ। ਅਸੀਂ ਅੱਖਾਂ ਨਾ ਹੋਣ ਤੇ ਸ਼ਬਦ ਵਰਤਾਂਗੇ ਜੀ ਇਹ ਅੰਨਾ ਤੁਰਿਆ ਆ ਰਿਹਾ ਹੈ, ਕਿਉਂਕਿ ਅੰਨੇ ਤੇ ਕਾਣੇ ਵਿੱਚ ਥੋੜਾ ਜਿਹਾ ਫਰਕ ਹੈ। ਸਤਿਗੁਰਾਂ ਨੇ ਬਾਣੀ ਚ ਇੱਕ ਸ਼ਬਦ ਵਰਤਿਆ, ਹਿੰਦੂ ਅੰਨਾ ਤੁਰਕੂ ਕਾਣਾ, ਕਾਣੇ ਨੂੰ ਇੱਕ ਅੱਖ ਤੋਂ ਦਿਸਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਕੰਮ ਕਰਦੀ ਸੀ ਤੇ ਅੰਨਾ ਉਹ ਜਿਹਦੀਆਂ ਦੋਵੇਂ ਕੋਈ ਨੀ। ਗੁਰਮੁਖੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਜਦੋਂ ਜਿਸ ਦੇ ਦੋਨੋਂ ਨੇਤਰ ਕੰਮ ਨਹੀਂ ਕਰਦੇ, ਸਾਡੀ ਗੁਰਮਤ ਚ ਕੋਈ ਨੀ ਕਹਿੰਦਾ ਅੰਨਾ ਆ ਰਿਹਾ, ਇੱਕੋ ਕਹਿੰਦੇ ਦੇਖੋ ਗੁਰੂ ਕਾ ਸੂਰਮਾ ਸਿੰਘ ਆ ਰਿਹਾ। ਸੂਰਮਾ ਸਿੰਘ ਕਹਿੰਦੇ ਹਨ, ਕਿੱਡਾ ਪਿਆਰਾ ਸ਼ਬਦ ਦਿੱਤਾ ਜੀ ਸਾਨੂੰ। ਦੇਖੋ ਪੁਰਾਣੇ ਸਮੇਂ ਆ, ਹੁਣ ਤੁਸੀਂ ਮਾਇਆ ਰੱਖਦੇ ਹੋ, ਅਸੀਂ ਰੁਪਈਏ ਕਹਿੰਦੇ ਹਾਂ, ਕਰੰਸੀ ਨੂੰ ਕੋਈ ਡਾਲਰ ਕਹਿੰਦਾ, ਕੋਈ ਯੂਰੋ ਕਹਿੰਦਾ, ਕੋਈ ਦਰਾਮ ਕਹਿੰਦਾ, ਵੱਖ ਵੱਖ ਮੁਕਲ। ਖਾਲਸਾ ਜੀ ਪਤਾ ਕਹਿੰਦੇ ਸਨ, ਕਹਿੰਦੇ ਹੁੰਦੇ ਸਨ ਛਿੱਲੜ, ਸ਼ਾਇਦ ਤੁਹਾਨੂੰ ਪਤਾ ਹੋਣਾ। ਪੁਰਾਣੇ ਸਮੇਂ ਰੁਪਈਏ ਨੂੰ ਖਾਲਸੇ ਦੇ ਬੋਲਿਆ ਛਿੱਲੜ ਕਹਿੰਦੇ ਆ, ਛਿੱਲੜ ਦਾ ਮਤਲਬ ਹੈ ਤੇਰੀ ਇੰਨੀ ਵੈਲਿਊ ਕੋਈ ਨੀ, ਤੂੰ ਚੱਲ ਪਿਛਾ। ਕਿੱਡਾ ਪਿਆਰਾ ਸ਼ਬਦ ਸੀ, ਇਕੱਲਾ ਸਿੱਖ ਤੁਰਿਆ ਹੁੰਦਾ ਸੀ ਤੇ ਕਦੀ ਕੋਈ ਸਿੱਖ ਕਹਿੰਦੇ ਸੀ ਕਹਿੰਦਾ ਇਕੱਲਾ, ਉਹ ਕਹਿੰਦਾ 1,25,000 ਫੌਜ ਤੁਰੀ ਆਉਂਦੀ। ਇੱਕ ਹੋਰ ਮੈਂ ਬੇਨਤੀ ਕਰਾਂ, ਜਦੋਂ ਤੁਸੀਂ ਦੇਗ ਲੈਂਦੇ ਹੋ ਤੇ ਜਿਹਨੇ ਥੋੜੀ ਲੈਣੀ ਹੁੰਦੀ ਕਦੇ ਥੋੜਾ ਕਹਿੰਦੇ ਆ, ਥੋੜਾ ਨੀ ਨਾ ਕਹਿੰਦੇ, ਆਪਾਂ ਕੀ ਕਹਿੰਦੇ ਆ, ਸਵਾਇਆ। ਹੁਣ ਅਗਲਾ ਪੁੱਛੇ ਸਵਾਇਆ ਕੀ ਹੁੰਦਾ, ਸਵਾਇਆ ਹੁੰਦਾ 100 ਤੇ 1 ਰੁਪਈਆ ਨਾਲ 25 ਪੈਸੇ ਪਾ ਦਿਓ, ਇਹ ਸਵਾਇਆ ਹੋ ਗਿਆ ਨਾ। ਸਵਾਏ ਤੋਂ ਬਾਅਦ ਡਿਉੜਾ ਹੁੰਦਾ, ਡਿਉੜੇ ਤੋਂ ਬਾਅਦ 2.25 ਹੁੰਦਾ। ਕਮਾਲ ਦੀ ਗੱਲ, ਉਹ ਥੋੜਾ ਕਹਿੰਦੀ ਨਹੀਂ, ਉਹ ਕਹਿੰਦੇ ਨੇ ਸਵਾਇਆ। ਮੈਂ ਬੇਨਤੀ ਕਰਾਂਗਾ ਜੀ, ਇਹ ਜਿਹੜੀ ਸਤਿਗੁਰਾਂ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਆਓ ਸਾਡੇ ਚ ਬਾਣੀ ਨੂੰ ਔਖੀ ਨਹੀਂ ਕਹਿੰਦੇ, ਬਾਣੀ ਨੂੰ ਕਿਹਾ ਜਾਂਦਾ ਮਹਿੰਗੀ ਹੈ, ਕਿਉਂਕਿ ਜੇ ਸ਼ਬਦ ਹੀ ਔਖਾ ਹੋ ਗਿਆ ਫਿਰ ਔਖੀ ਘੜੀ ਤੋਂ ਬਚਾਉਣਾ ਕਿਸ ਨੇ। ਇਸ ਕਰਕੇ ਉਹ ਸ਼ਬਦ ਮਹਿੰਗਾ ਹੈ। ਸ਼ਬਦ ਦਾ ਪਾਠ ਹੈ, ਪਹਿਲ ਪੁਰੀਏ ਪੁੰਡਰਿਕ ਵਨਾ, ਤਾ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਪਹਿਲਾ ਪਦਾ ਸਮਾਪਤ। ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮਹਿ ਸਾਗਰਾ ਰਹਾਓ। ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆ ਚਾ, ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ। ਯਾਦ ਰੱਖਿਓ ਮੈਂ ਜੀ ਪਾ ਫਿਕਰਾ ਖਤਮ ਹੋ ਗਿਆ, ਸੈਂਟੈਂਸ ਪੂਰਾ ਨੀ, ਮੈਂ ਜੀ ਨਾਮਾ, ਨਾਮਾ ਵੱਖਰਾ ਫਿਕਰਾ ਹੈ। ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਇਹ ਸ਼ਬਦ ਹੈ ਜਿਹੜਾ ਆਪਾਂ ਨੇ ਪੜਿਆ ਹੈ। ਭਾਈ ਸਾਹਿਬ ਜੀ ਨੇ ਸ਼ਬਦ ਪੜੇ ਜੀ ਭਗਤ ਨਾਮਦੇਵ ਜੀ ਨਾਲ ਸੰਬੰਧਿਤ। ਹੁਣ ਭਗਤ ਨਾਮਦੇਵ ਜੀ ਉਹਨਾਂ ਦੀ ਬਾਣੀ ਚ ਹੱਡ ਬੀਤੀਆਂ ਕਰਾਮਾਤਾਂ ਨੇ। ਮੈਂ ਕਰਾਮਾਤ ਲਫ਼ਜ਼ ਵਰਤਿਆ ਤੋਂ ਉਦਾਸੀਨ ਨਹੀਂ ਹੋਣਾ, ਜੋ ਕੁਝ ਹੱਡ ਬੀਤਿਆ ਉਹਨਾਂ ਨੇ ਆਪਣੇ ਬਾਣੀ ਚ ਲਿਖਿਆ। ਉਂਝ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਕਿ ਭਗਤ ਜੀ ਦੇ ਜੀਵਨ ਨਾਲ ਸੰਬੰਧਿਤ ਮੈਂ ਉਹਨਾਂ ਦੀ ਸਾਖੀ ਕੋਈ ਨਹੀਂ ਸੁਣਾ ਰਿਹਾ, ਸਿਰਫ ਬਾਣੀ ਚ ਇੱਕ ਸ਼ਬਦ ਉਹਨਾਂ ਦਾ ਜ਼ਰੂਰ ਪੜ੍ਹ ਲਿਓ, ਸਾਰੀਆਂ ਅਜ਼ਮਤਾਂ ਉਹਦੇ ਵਿੱਚ ਆ ਜਾਂਦੀਆਂ। ਜੋ ਗੁਰ ਦਿਓ ਤਾਂ ਮਿਲੈ ਮੁਰਾਰ, ਉਹ ਸਾਰੇ ਸ਼ਬਦ, ਜੋ ਗੁਰ ਦਿਓ ਤਾਂ ਛੱਪਰ ਛਾਈ, ਜੋ ਗੁਰ ਦਿਓ ਤਾਂ ਸੇਜ ਨਿਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ, ਉਹ ਸ਼ਬਦ ਨੂੰ ਧਿਆਨ ਨਾਲ ਪੜਿਓ। ਸ਼ਬਦ ਸਭ ਕੁਝ ਭਗਤ ਜੀ ਨਾਲ ਜੋ ਹੱਡ ਬੀਤਿਆ, ਜੋ ਪ੍ਰੈਕਟੀਕਲ ਹੋਇਆ, ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤਾ। ਮੈਂ 3-4 ਬੇਨਤੀਆਂ ਇਹ ਸ਼ਬਦ ਤੋਂ ਪਹਿਲਾਂ ਕਰਨੀਆਂ। ਮੇਰੀ ਅਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਅੰਤਲਾ ਸਮਾਂ ਜਿਹੜਾ ਹੈ ਉਹ ਗੁਰਦਾਸਪੁਰ ਹੁੰਦਾ ਕੁਮਾਣ। ਭਗਤ ਨਾਮਦੇਵ ਜੀ ਉਹਨਾਂ ਦੀ ਰਚਨਾ ਵੀ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਤਸੀਹੇ ਦਿੱਤੇ ਗਏ, कई घटनावां ऐसियां वापरियां जिवें हुण साडे सामने औंडा नाथ आपां जाणे ओही है ना जी, नरसी नामदेव उत्थे भगत जी का जन्म है। औंडा नाथ तुहानूं सब नूं पता है भी उह मंदर घुमिया है। जदों तुसीं उत्थे उतरदे हो भारत विच 12 शिवलिंगम ने जी, 12 शिवलिंगम जिहड़े ने उन्हां विचों 11 दा जिहड़ा मूंह है ਉਹ ਪੂਰਬ ਵਾਲੇ ਪਾਸੇ ਹੈ। 11 ਸ਼ਿਵਲਿੰਗਮ ਜਿਹੜੇ ਨੇ ਉਹਨਾਂ ਮੰਦਰਾਂ ਦਾ ਮੂੰਹ ਪੂਰਬ ਵਾਲੇ ਪਾਸੇ ਹੈ, ਪਰ ਜਿਹੜਾ ਇਹ ਮੰਦਰ ਹੈ ਆਪ ਸਾਰਿਆਂ ਦਰਸ਼ਨ ਕੀਤੇ ਹੋਣੇ ਨੇ, ਇਸ ਮੰਦਰ ਦਾ ਮੂੰਹ ਜਿਹੜਾ ਉਹ ਪੱਛਮ ਵਾਲੇ ਪਾਸੇ ਹੈ। ਫਿਰ ਅਗਲੀ ਗੱਲ, ਮੈਂ ਕਈ ਵਾਰੀ ਸਿੱਖਾਂ ਬਾਰੇ ਸੋਚਣਾ ਵੀ ਅਸੀਂ ਕਿਉਂ ਇਸ ਗੱਲ ਤੋਂ ਡਰਨੇ ਪਏ ਕਿ ਮੰਦਰ ਨਹੀਂ ਘੁੰਮਿਆ ਜੀ, ਲੋਕਾਂ ਦੇ ਮਨ ਘੁੰਮ ਗਏ ਜੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਕਿਸੇ ਨਾਲ ਖੇਡ ਕੋਈ ਵਾਪਰੀ ਹੋਵੇ ਆਪਣੇ ਜੀਵਨ ਮੁਤਾਬਕ ਅਰਥ ਨਾ ਕਰੀਏ। ਜੇ ਸਾਨੂੰ ਨਹੀਂ ਸਮਝ ਪਈ, ਇੱਕ ਦਿਨ ਇੱਕ ਬਹੁਤ ਸੋਹਣਾ ਬੋਲ ਰਿਹਾ ਸੱਜਣ, ਉਹ ਕਹਿੰਦਾ ਸੀ ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਫਿਰ ਸੁਣਿਓ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ। ਹੁਣ ਮੈਂ ਆਪ ਨੂੰ ਬੇਨਤੀ ਕਰਾਂ, ਭਗਤ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਦੇ ਆ ਕਿ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਕਬੀਰ ਸਾਹਿਬ ਦੀ ਮਿਲਣੀ ਦਾ ਜ਼ਿਕਰ ਹੈ, ਭਗਤ ਨਾਮਦੇਵ ਜੀ ਪਹਿਲਾਂ ਹੋਏ। ਭਗਤ ਨਾਮਦੇਵ ਦਾ ਜ਼ਿਕਰ ਭਗਤ ਰਵਿਦਾਸ ਕਰਨਗੇ, ਭਗਤ ਨਾਮਦੇਵ ਜੀ ਦਾ ਜ਼ਿਕਰ ਗੁਰੂ ਅਰਜਨ ਦੇਵ ਕਰਨਗੇ, ਭਗਤ ਨਾਮਦੇਵ ਜੀ ਦਾ ਜ਼ਿਕਰ ਰੋਜ਼ ਧੰਨ ਗੁਰੂ ਰਾਮਦਾਸ ਕਰਦੇ। ਸੋ ਧਿਆਨ ਨਾਲ ਸੁਣਿਓ ਬਿੰਦ, ਜਦੋਂ ਅਸੀਂ ਆਪ ਸਵੇਰੇ ਪਾਠ ਕਰਦੇ ਹੋ ਉਹਦੇ ਵਿੱਚ ਇਨਡਾਇਰੈਕਟਲੀ ਇਹੀ ਦਿੱਤਾ ਵੀ ਇਹ ਖੇਡ ਵਾਪਰੀ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਕਮਾ ਦਿੱਤਾ ਦਿਓਰੇ ਨੂੰ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇੱਕ ਬਚਨ ਗੁਰੂ ਰਾਮਦਾਸ ਜੀ ਦਾ ਹੋਰ ਹੈ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁੱਖ ਲਾਏ। ਇਹਦਾ ਮਤਲਬ ਪਰਮੇਸ਼ਵਰ ਨੇ ਆਪਣੇ ਮੁੱਖ ਨਾਲ ਲਾ ਲਿਆ। ਹੁਣ ਅਗਲੀ ਬੇਨਤੀ, ਇੱਕ ਤੁਸੀਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹੋ ਸਭ ਨੂੰ ਚੇਤੇ, ਉਹ ਹੈ ਭਗਤ ਨਾਮਦੇਵ ਜੀ ਦਾ। ਉਹ ਬਚਨ ਅਸੀਂ ਪੜ੍ਹਦੇ ਹਾਂ ਕਿ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਮੈਂ ਆਪ ਨੂੰ ਸਿਰਫ ਬੇਨਤੀ ਕਰਾਂਗਾ, ਜਦੋਂ ਭਗਤੀ ਕਰਨ ਵਾਲਾ ਇਸ ਪਾਸੇ ਉਹ ਅਭੇਦ ਨੇ। ਵਾਹਿਗੁਰੂ, ਮੈਂ ਸਿਰਫ ਕਥਾ ਕਰ ਰਿਹਾ ਜਿਹੜੇ ਆਪਣੀ ਰਚਨਾ ਚ ਖੁਦ ਕਹਿ ਰਹੇ ਨੇ ਨਾਮੇ ਨਾਰਾਇਣ ਨਾਹੀ ਭੇਦ। ਫਿਰ ਮੈਨੂੰ ਦੱਸੋ ਇਹਦੇ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਜੀ ਆਹ ਖੇਡ ਨਹੀਂ ਵਾਪਰੀ, ਜੇ ਐਸੇ ਨਹੀਂ ਹੋ ਸਕਦਾ। ਪਰਮਾਤਮਾ ਬਾਰੇ ਤੇ ਮੰਨਦੇ ਹਾਂ, ਭਗਤ ਨਾਮਦੇਵ ਜੀ ਕਹਿ ਰਹੇ ਨਾਮੇ ਨਾਰਾਇਣ ਨਾਹੀ ਭੇਦ। ਹੁਣ ਜਿਹੜੀਆਂ ਮੈਂ ਬੇਨਤੀਆਂ ਆਪ ਨੂੰ ਕਰਨੀਆਂ, ਇੱਕ ਦੋ ਮੈਂ ਗੱਲਾਂ ਕਰਾਂਗਾ। ਇੱਕ ਸ਼ਬਦ ਪੜਿਆ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਹੁਣ ਇਹ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਸੱਚੀ ਹੈ ਜਿਵੇਂ ਕੋਈ ਤਰਲਾ ਲੈਂਦਾ ਨਾ, ਵੇਖੀ ਮੈਨੂੰ ਭੁਲਾਈ ਨਾ, ਵੇਖੀ ਮੈਨੂੰ ਤੂੰ ਛੱਡੀ ਨਾ, ਵੇਖੀ ਮੈਨੂੰ ਯਾਰਾ ਕਿਤੇ ਵਿਸਾਰ ਨਾ ਦਈ। ਕਿਉਂ? ਕਹਿਣ ਲੱਗੇ ਉੱਚੀ ਜ਼ਾਤ ਵਾਲੇ ਮੈਨੂੰ ਸ਼ੋਦਰ ਕਹਿ ਰਹੇ ਆ, ਇਹ ਮੈਨੂੰ ਧੱਕੇ ਮਾਰ ਦੇਣ, ਪਰ ਤੂੰ ਮੈਨੂੰ ਕਦੀ ਧੱਕੇ ਨਾ ਮਾਰੀ, ਤੂੰ ਮੈਨੂੰ ਕਦੀ ਭੁਲਾਈ ਨਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਬੇਸਾਰੇ ਰਾਮਈਆ। ਕਦੀ ਸੋਚਿਆ ਕੈਸੀ ਉਲਟੀ ਖੇਡ? ਸਾਰੀ ਬਾਣੀ ਇਹ ਕਹਿ ਰਹੀ ਹੈ ਪਰਮਾਤਮਾ ਨੂੰ ਸਿੱਖੋ, ਦੁਨੀਆਂ ਦੇ ਲੋਕੋ ਨਾ ਵਿਸਾਰੋ, ਨਾ ਵਿਸਾਰੋ। ਭਗਤ ਨਾਮਦੇਵ ਕਿੰਨਾ ਗੂੜਾ ਰਿਸ਼ਤਾ ਬਣਾਈ ਬੈਠਾ ਹੈ, ਕਹਿੰਦੇ ਪਰਮਾਤਮਾ ਤੁਸੀਂ ਸਭ ਨੂੰ ਜਾਣਨ ਵਾਲੇ ਹੋ, ਪਰ ਇੱਕ ਕਿਰਪਾ ਕਰਿਓ, ਮੈਨੂੰ ਨਿਮਾਣੇ ਨੂੰ ਕਦੀ ਤੁਸੀਂ ਭੁਲਾਇਓ ਨਾ। ਉਲਟੀ ਖੇਡ ਕਰ ਦਿੱਤੀ। ਫਿਰ ਸੁਣੋ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਆਲਾਵੰਤੀ ਦਾ ਜਿਹਨਾਂ ਘਰ ਬੜੇ ਉੱਚੇ, ਇਹਦਾ ਭਾਵ ਅਰਥ ਹੈ ਜਿਹਨਾਂ ਦੀ ਜ਼ਾਤ ਉੱਚੀ। ਆਲਾਵੰਤੀ ਇਹ ਭਰਮਜੋਗ ਹੈ, ਮੁਝ ਉੱਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਅਗਲੀ ਗੱਲ ਮੈਂ ਕਹਿੰਦਾ ਕਿਉਂ ਨੀ ਵਾਪਰੀ, ਕਿਉਂਕਿ ਭਾਰਤ ਦੀ ਫਿਲੋਸਫੀ ਕਹਿੰਦੀ ਹੈ ਕਿ ਬੰਦਾ ਮੁਕਤੀ ਦਾ ਕੰਸੈਪਟ ਹੈ, ਨਰਕ ਦਾ ਕੰਸੈਪਟ ਹੈ, ਸਵਰਗ ਦਾ ਕੰਸੈਪਟ, ਇਹ ਸਾਰੀਆਂ ਚੀਜ਼ਾਂ ਨੇ ਨਾ। ਉਹ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਤੇਰੀ ਭਗਤੀ ਕਰ ਰਹੇ, ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲ ਗਈ, ਪਰ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਨੇ ਇਹਨਾਂ ਤੇ ਮੇਰੇ ਨਾਲ ਲੈਣਾ ਜਾਣਾ। ਇਹਦਾ ਮਤਲਬ ਜਿਹੜੀ ਸਤਿਗੁਰਾਂ ਨੇ ਕਿਹਾ ਮਾਨ ਮੰਗੂ ਤਾਨ ਮੰਗੂ ਧਨ ਲਖਮੀ सुत दे। जदों भगत का भी कोई निरादर करता वह रहिंदा निम्रता च है, पर जदों उहदे अंदर दे स्वैमान नूं उहदे अंदर नूं कोई अपमानित करना चाहे फिर वह भी खुल के कलोयदंत कह जांदा है रब्बा जे इन्ने लोग निंदिया करदे ने अज तू ना खेड वरताई तां बनेगा की। वह कहिंदे मैं मर जांगा, मैं मुक्त हो गया, मैनू चंगी थां मिल गई, तेरे चरणां च थां मिल गई, पर जिन्हां ने मंदिर च धक्के मारे ने इन्हां ते मेरे नाल मरना नहीं, जिहड़े लोकां ने मैनू धक्के पैंदे देखिया इन्हां ने मेरे नाल जाणा नहीं। मुक्ति का संबंध मेरी आत्मा ते तेरा संबंध है, अभेदता मेरा तेरा संबंध है, यह दृष्टमान च है। जे वाहगुरु तू मरण तो बाद मुक्ति दित्ती ते कादी मुक्ति, जे कोई देना या तेरे भगत की बेइज्जती होए जिउंदी करामात वरता। देखो हुण तुसीं शब्द सुणिया ये पंडिया मोको ढेड कहत कह, मेरी थोड़ी बेनती ध्यान ना सुनियो, मैं करने शब्द उसे दी कथा। ये पंडिया मोको ढेड कहत कह, ये बड़ी भैड़ी गाल है जी, ढेड का ये मैनू गाल करदा पिया नीच कहिंदा। ये पंडिया मोको ढेड कहत है तेरी पैज पछौंडी खोहला, पछौंडी दर से पिछे पै गई, तुसी फाड़ी रह गए साडे पंजाब च कहिंदे। कहिंदे ने मैनू ये छिंबा कह रहा, मैनू नीच कह रहा, कोई नहीं मेरा बाप भी सी, मेरे दादे सन, सानू तां उच्ची जात वाले कहिंदे नीवां ने, पर जे एक नीवी जात वाले ने तेरी बंदगी कीती ते लोग कहणगे रब सिर्फ वड्डियां दा है, सवां तां जे नीवां बंदगी करे ते उहदी मदद करे तेरी घटो घट पैज नहीं जाएगी, तेरी पैज नहीं पिछे कह पैगी, तेरी जय जयकार होवेगी। मैं कहना वेखो रब ना कि उहदियां गल्लां, तेरी पैज पछौंडी होएला, मुहे होए जो मुक्त देहोगे मुक्त ना जाने कोयला। अगे किने फेर दिया देवरा नामे को पंडियन को पिछवार ला, वह दूजा इस शब्द नु सौख्या कर दिता। जिहड़ा साडे नॉर्थ विच असी जे सौखा बढ़िए वह है हस्त खिल तेरे द्योरे आया, भगत करत नामा पकर उठाया, खिनड़ी जात मेरी जाद मराया। वेखो रिपीट कर रहे कि मैनू माड़ा क्या, इहदा मतलब मेरी फिर बेनती सिखो सुनो, आपां इस चीज़ नूं पचाईए, असीं गुरु ग्रंथ साहिब विच वापर दियां घटनावां नूं शरदा नाल वेखीए। जिहड़े भगत नाल वापरी उहने इक वारी जिक्र, इक वारी तारत कर लोगे मन दे, उह फिर रिपीट कर रहे कि हस्त खिलत तेरे द्योरे आया, तेरे द्योरे च आया, भगत करत नामा पकड़ उठाया, मैनू भगती करदे होए नूं चुक के उठा दिता। लै कमली चलियो पलटाए, द्योरे पाछै बैठा जाए, ज्यों ज्यों नामा हर गुण उचरै, भगत जना को द्योरा फिरै। ज्यों ज्यों इबादत करदा प्यारियो, सच एवे उन्हां ने उस इमारत दा मूंह ही कमा के रख दिता। मैं कहना साडे नाल ते निक्के निक्के न्याणे चंगे होए, औंदा ना थुतरो, वह पांच पांच रुपये की खातर सुनाण लग पैंदे ने कि बाबा जी शब्द सुनाए। ज्यों ज्यों नामा हर गुण उचरै, भगत जना को द्योरा फिरै, मेरिया अखां भारी हैं, मैं साडे नाल ते तुसी चंगे हो। उस मंदिर च खलो के कह रहे हो कि मंदिर घूमया, असी ड्राइंग रूम च कथा तैयार करके कहना मंदिर कोई नहीं घूमया होना, क्योंकि असी साइंस की किताब पढ़ी हुई है ना। मैं फिर अर्ज करांगा एक होर शब्द, दो तीन मैं कहने ज्यादा नहीं। एक उन्होंने शब्द हुंदा है जो गुर दियो तां सहज निकसाई, ये बड़ा घट सुनिया होना तुसी। भगत नामदेव जी किसी दे घर गए, मैं ब्लाइंड फेथ रखना सीधी गल, मैं कभी अपनी अकल वर्त के अर्थ नहीं करने, जो गुरु कहिंदा वह सत है। उन्होंने किसी शाहूकार ने बड़ा कीमती पलंग भेटा किया, सेजदार्थ पलंग कहा गया ना, उन्होंने कहा मैनू जरूरत नहीं हैगी। उन्होंने फिर कहा जी नहीं नहीं, ये असी अपने वालों भेटा देन लगे, तुहाडा अदब कर ली। वह चुका के नौकरा ने चुका के दे दिता। भगत नामदेव जी रस्ते दरिया वगदा सी, उच सड़ दिता, वह नौकरा नूं जे आए से कह लगे उहदे वल्लों आ गया पानी सड़ दे नूं। वह जो वापस गए तो शाहूकार नूं थोड़ा जिहा ताई सी ना भी, जदों भगत जी घर गए उन्हां दे परिवार जां उन्हां दे जी खुश होए होणगे पलंग देख के। नौकरा नूं पुछदा किस तरह रहे, किस तरह भगत जी का घर, वह कहन लगे असीं ते अद विचाल आ गए, घर ते गई नहीं। वह कहिंदा तुसीं घर नहीं गए, सेज कित्थे रख के आए, घर नहीं सेज लै गए भगत जी। कहन लगे वह राज जिहड़ा दरिया है नदी च उफान सी, कह लगे दरिया की भेटा कर दो, सड़ दिता। बड़ा दुख लगा भी मैं भेटा दिती, उन्हें पानी सड़ दिती। वह शाहूकार ने दूजे दे नौकर भेज दिता, ਕਹਿੰਦਾ ਜੀ ਭਗਤ ਜੀ ਨੂੰ ਕਹੋ ਵੀ ਮੇਰੇ ਬੱਚੇ ਨਾ ਉਸ ਪਲੰਘ ਤੇ ਸੌਂਦੇ ਜੋ ਮੈਂ ਸਾਖੀ ਪੜ੍ਹੀ, ਜਾਂ ਅਸੀਂ ਕਹੋ ਲਓ ਮੈਨੂੰ ਪਲੰਗ ਦੀ ਲੋੜ ਪੈ ਗਈ, ਤੁਹਾਨੂੰ ਦੁਬਾਰਾ ਦੂਜਾ ਦੇ ਦਿਆਂਗੇ ਤੇ ਤੁਸੀਂ ਸਾਡਾ ਵਾਪਸ ਕਰ ਦਿਓ। ਤੁਹਾਨੂੰ ਪਤਾ ਹੀ ਪਲੰਗ ਤੇ ਰੁੜ ਗਿਆ, ਪਾਣੀ ਚ ਡੁੱਬ ਗਿਆ, ਬਹਾ ਦਿੱਤਾ ਬਾੜ ਚ। ਉਹ ਗਏ ਤੇ ਭਗਤ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਕਰੋ, ਮਾਲਕ ਸੱਦ ਲਓ, ਜਿਹਨੇ ਭੇਟ ਕੀਤਾ ਸੀ ਉਹਨੂੰ ਵੀ ਲੈਂਦਾ, ਦਰਿਆ ਦੇ ਕਿਨਾਰੇ ਖਲੋ ਗਏ। ਹੁਣ ਇਹ ਗੱਲ ਗੁਰਬਾਣੀ ਕਹਿ ਰਹੀ ਹੈ, ਟੀਕਾਕਾਰ ਸਾਰੇ ਅਰਥ ਕਰਦੇ ਆ ਪਰ ਦਬਵੀਂ ਜਵਾਬ ਚ ਕਰਦੇ ਆ। ਉਹਨਾਂ ਨੇ ਨਜ਼ਰ ਭਰ ਕੇ ਦੇਖਿਆ ਜੀ ਦਰਿਆ ਦੇ ਵਿੱਚੋਂ ਕਈ ਪਲੰਗ ਬਾਹਰ ਦਿਸਣ ਲੱਗ ਪਏ। ਸ਼ਾਹੂਕਾਰ ਨੂੰ ਕਹਿੰਦੇ ਜਿਹੜਾ ਤੇਰਾ ਆਪਣਾ ਪਛਾਣ ਲੈ, ਵਾਪਸ ਲੈ ਜਾ। ਪਰ ਉਹਨਾਂ ਇਹ ਨਹੀਂ ਕਿਹਾ ਮੈਂ ਕੱਢੇ, ਇਹ ਤੋ ਕਹਿ ਜੋ ਗੁਰ ਦਿਓ ਤਾਂ ਸੇਜ ਨਿਕਸ਼ਾਈ, ਜੋ ਗੁਰ ਦਿਓ ਤਾਂ ਛੱਪਰ ਸ਼ਾਹੀ, ਜੇ ਗੁਰੂ ਕਿਰਪਾ ਕਰੇ ਤੇ ਗਰੀਬ ਦੀ ਝੌਂਪੜੀ ਬਣ ਜਾਂਦੀ, ਜੇ ਉਹ ਮਿਹਰ ਕਰੇ ਤੇ ਡੁੱਬੀਆਂ ਹੋਈਆਂ ਸੇਜਾਂ ਵੀ ਕੱਢ ਦਿੰਦਾ। ਇਹਦੇ ਅਰ ਦੂਜੇ ਹੋ ਹੀ ਨਹੀਂ ਸਕਦੇ। ਤੀਸਰੀ ਇੱਕ ਘਟਨਾ, ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰ ਚੁੱਕਾ ਸਾਰੀਆਂ ਬਾਣੀ ਚੋਂ। ਇੱਕ ਅਸੀਂ ਨਾਮਦੇਵ ਦੀ ਝੌਂਪੜੀ ਦਾ ਜ਼ਿਕਰ ਕਰਨੀ ਹੈ ਜੀ। ਚਾਰ ਘਟਨਾਵਾਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ, ਦੋ ਕਰ ਦਿੱਤੀਆਂ, ਫਿਰ ਮੈਂ ਸ਼ਬਦ ਦੇ ਅਰਥ ਕਰਨੇ। ਉਹ ਇੱਕ ਘਟਨਾ ਹੈ ਹੋਰ ਕਿ ਉਹ ਗਵਾਂਢਣ ਜਦੋਂ ਭਗਤ ਜੀ ਦਾ ਚੌਂਪ, ਉੱਥੇ ਸੱਚੀ ਇਹ ਵੀ ਉਹਨਾਂ ਇਹ ਨਹੀਂ ਕਿਹਾ ਮੇਰਾ ਬੰਗਲਾ ਬਣ ਗਿਆ, ਉਹਨਾਂ ਇਹ ਨਹੀਂ ਕਿਹਾ ਮੇਰਾ ਵਿਲਾ ਬਣ ਗਿਆ ਜਾਂ ਬੜਾ ਮਹਿਲ ਬਣ ਗਿਆ। ਉੱਥੇ ਇਹ ਹੀ ਹੈ ਜੀ, ਭਗਤ ਜੀ ਦੀ ਝੌਂਪੜੀ ਬਣ ਗਈ, ਝੌਂਪੜੀ। ਗਵਾਂਢਣ ਆਈ, ਉਹਨੇ ਆ ਕੇ ਪੁੱਛਿਆ ਵੀ ਆ ਕਿਹੜਾ ਕਾਰੀਗਰ ਸੀ, ਵੀ ਸਾਡੇ ਪਿੰਡ ਤੇ ਇਹੋ ਜਿਹਾ ਹੈ ਨੀ ਜਿਹਨੇ ਤੇਰੀ ਇੰਨੀ ਸੋਹਣੀ ਛੱਪਰੀ ਬਣਾ ਦਿੱਤੀ, ਝੌਂਪੜੀ ਬਣਾ ਦਿੱਤੀ। ਸਾਡੀ ਸਮੱਸਿਆ ਇਹ ਵੇ, ਅਸੀਂ ਸੱਚੀ ਇਹ ਵੇ ਪਰਮਾਤਮਾ ਨੂੰ ਜ਼ੁਬਾਨੀ ਕਲਾਮੀ ਮੰਨਦੇ ਹਾਂ, ਪਰ ਉਹਦੀ ਸਰਬ ਕਲਾ ਸਮਰੱਥਤਾ ਜਿਹੜੀ ਹੈ ਨਾ ਉਹਦੇ ਤੇ ਕੁਐਸਚਨ ਮਾਰਕ ਲਾ ਦਿੰਦੇ। ਉਂਝ ਅਸੀਂ ਸਾਰੇ ਕਹਿੰਦੇ ਹਾਂ ਕਿ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਅਨੰਤ ਕਲਾ ਲੈ ਠਾਕੁਰ ਚੜਿਆ। ਪਰ ਸਾਡੀ ਮੁਸ਼ਕਿਲ ਇਹ ਹੁੰਦੀ ਹੈ, ਕਈ ਵਾਰੀ ਉਸ ਚੀਜ਼ ਨੂੰ ਅਸੀਂ ਸਮਝਦੇ ਨਹੀਂ। ਮੇਰੀ ਫਿਰ ਬੇਨਤੀ ਹੈ ਕਿ ਸਤਿਗੁਰਾਂ ਨੇ ਇਹ ਬਾਣੀ ਚ ਉਸ ਬੀਬੀ ਨੇ ਕਿਹਾ ਜਿਹੜੀ ਝੌਂਪੜੀ ਤੁਹਾਡੀ ਹੈ ਇਹ ਕਿਹੜੇ ਕਾਰੀਗਰ ਨੇ ਬਣਾਈ, ਮਿਸਤਰੀ ਕੌਣ ਸੀ, ਕੌਣ ਸੀ ਬਢਾਈ? ਉਹਨਾਂ ਕਿਹਾ ਤੈਨੂੰ ਕੀ ਦੱਸਾਂ। ਕਹਿਣ ਲੱਗੀ ਦੱਸਣਾ ਕੀ, ਮੈਨੂੰ ਐਡਰੈਸ ਦਿਓ, ਪਤਾ ਦਿਓ, ਅਸੀਂ ਵੀ ਆਪਣਾ ਘਰ ਬਣਵਾਉਣਾ, ਏਡੀ ਸੋਹਣੀ ਬੁਨਤ ਕੀਤੀ। ਕਹਿਣ ਲੱਗੇ ਉਹਦਾ ਇੱਕ ਐਡਰੈਸ ਹੋਵੇ ਤੇ ਦੱਸਾਂ, ਉਹ ਤਾਂ ਸਾਰੀਆਂ ਥਾਵਾਂ ਤੇ ਵੇ। ਉਹਦੇ ਮਨ ਚ ਆਇਆ ਵੀ ਸ਼ਾਇਦ ਇਹ ਸੋਚਦਾ ਪੈਸੇ। ਕਹਿਣ ਲੱਗੇ ਤੇਰੇ ਤੋਂ ਦੂਣੇ ਪੈਸੇ ਦਿਆਂਗੇ, ਅਸੀਂ ਰੁਪਈਏ ਵਾਲੇ ਹਾਂ, ਜੋ ਤੂੰ ਦਿੱਤਾ ਤੇਰੇ ਤੋਂ ਦੁਗਣੇ ਦਿਆਂਗੇ, ਇੱਕ ਵਾਰੀ ਦੱਸ ਤਾਂ ਪਾ। ਹੱਸ ਕੇ ਕਹਿਣ ਲੱਗੇ ਸੱਚੀ ਤੈਨੂੰ ਦੱਸਾਂ, ਉਹਨੇ ਕਦੀ ਨੀ ਤੇਰਿਆ ਲਾਉਣਾ, ਨਾ ਤੈਨੂੰ ਪਤਾ ਦੱਸ ਸਕਣਾ ਮੈਂ। ਕਹਿੰਦੇ ਕਿਉਂ? ਕਹਿਣ ਲੱਗੇ ਤੂੰ ਰੁਪਈਆਂ ਨਾਲ ਦਿਹਾੜੀਆਂ ਦੇ ਕੇ ਰੱਬ ਖਰੀਦਣਾ ਚਾਹੁੰਦੀ ਏ, ਉਹ ਗਰੀਬਾਂ ਦਾ ਪ੍ਰੇਮ ਵੇਖ ਕੇ ਆਉਂਦਾ, ਉਹਦੇ ਘਰ ਚ ਪ੍ਰੇਮ ਦੀ ਭੇਟਾ ਚੱਲਦੀ ਹੁੰਦੀ ਹੈ, ਮਜ਼ਦੂਰੀ ਚੱਲਦੀ ਏ, ਪੈਸਿਆਂ ਦੀ ਮਜ਼ਦੂਰੀ ਦੇ ਉਹਨੂੰ ਪਰਵਾਹ ਹੋਏ। ਇਹ ਸ਼ਬਦ ਹੈ ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ। ਫਿਰ ਅਰਜ ਹੈ ਪਾੜ ਪੜੋਸਨ ਪੁੱਛ ਲੈ ਨਾਮਾ, ਕਾ ਪਹਿਛਾਣ ਛਵਾਈ ਹੋ, ਤੋ ਪੈ ਦੁਗਨੀ ਮਜ਼ੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ, ਰੀ ਬਾਈ। ਦੇਖੋ ਮੇਰਾ ਖਿਆਲ ਸ਼ਾਇਦ ਮਹਾਰਾਸ਼ਟਰ ਸ਼ਬਦ ਵਰਤਦੇ ਨੇ ਬਾਈ, ਬਾਈ ਦਾ ਅਰਥ ਭੈਣ, ਰੀ ਬਾਈ, ਰੀ ਇਸਤਰੀ ਲਿੰਗ ਹੈ, ਇਹ ਮੇਰੀ ਇਹ ਭੈਣੇ ਰੀ ਬਾਈ, ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਿਹੋ ਸਮਾਈ, ਖਮਾਰੈ ਬੇਡੀ ਪ੍ਰਾਣ ਅਧਾਰਾ। ਅੱਗੇ ਉਹਨਾਂ ਨੇ ਇੱਕ ਬਚਨ ਕੀਤਾ ਜਿਹੜਾ ਮੈਂ ਸਾਂਝੇ ਕਰਾਂਗਾ। ਕਹਿਣ ਲੱਗੇ ਬੇਦੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਣ ਛਵਾਵੈ ਹੋ। ਹੁਣ ਇੱਥੇ ਫਿਰ ਅਰਜ, ਬਿਲਕੁਲ ਉਹਨਾਂ ਨੇ ਇਹ ਨੀ ਕਿਹਾ ਮੇਰਾ ਮਹਿਲ ਬਣਿਆ। ਸੱਚੀ ਇਹ ਵੇ ਕਿ ਪਰਮਾਤਮਾ ਦੀ ਦਿੱਤੀ ਦਾਤ, ਪਿਛਲੇ ਦਿਨੀ ਮੇਰੇ ਮਨ ਚ ਇੱਕ ਆਇਆ, ਕੋਈ ਚੀਜ਼ ਦੁਨੀਆਂ ਦੀ ਐਸੀ ਨੀ ਜਿੱਥੇ ਰੱਬ ਨੇ ਗਿਆਨ ਨੀ ਰੱਖਿਆ, ਹਰ ਚੀਜ਼ ਚ ਰੱਖਿਆ। ਅਸੀਂ ਕੀ ਕਰ ਰਹੇ ਹਾਂ, ਪਿਛਲੇ ਦਿਨੀ ਕਾਊਂਟਿੰਗ ਕੀਤੀ, ਪ੍ਰਿੰਸੀਪਲ ਸੁਖਬੀਰ ਸਿੰਘ ਸ਼ਾਇਦ ਕੀਤੀ, ਚਲੋ ਵੀ ਜਿਹੜੀ ਟੋਡਰ ਮੱਲ ਨੇ ਮੋਹਰਾਂ ਰੱਖੀਆਂ, ਉਹਨਾਂ ਮੋਹਰਾਂ ਦੀ ਕੀਮਤ ਇੰਨੇ ਕਰੋੜ ਰੁਪਈਏ ਸੀ। ਪਤਾ ਨੀ ਮੇਰੇ ਮਨ ਚ ਨਾ, ਮੈਂ ਕਿਸੇ ਨੂੰ ਦੱਸਿਆ, ਰਾਤੀ ਮੈਂ ਜਦੋਂ ਲੰਮਾ ਪਿਆ, ਮੇਰੇ ਮਨ ਚ ਆਇਆ ਵੀ ਆਪਾਂ ਕਿਤੇ ਮੋਤੀ ਰਾਮ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਕੁੰਮੇ ਮਾਸ਼ਕੀ ਨਾਲ ਧੱਕਾ ਤੇ ਨੀ ਕਰਦੇ ਪਏ, ਕਿਤੇ ਆਪਾਂ ਲਕਸ਼ਮੀ ਬਾਹਮਣੀ ਜਿਹਨੇ ਲੰਗਰ ਛਕਾਇਆ। ਬਸ ਇੱਕੋ ਮੇਰੇ ਅੰਦਰ ਨੇ ਕਿਹਾ, ਸਿੱਖੋ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀਵਾਨ ਟੋਡਰ ਮਾਲੂ ਨੇ, ਉਹਨੂੰ ਰੱਬ ਨੇ ਸਮਰੱਥਾ ਦਿੱਤੀ, ਉਹ ਸੰਸਕਾਰ ਦੀ ਸੇਵਾ ਕਰ ਰਿਹਾ ਹੈ। ਮੋਤੀ ਰਾਮ ਨੂੰ ਸਮਰੱਥਾ ਦਿੱਤੀ, ਉਹ ਦੁੱਧ ਪਿਆਉਣ ਦੀ ਸੇਵਾ ਕਰ ਰਿਹਾ ਹੈ। ਸੱਚ ਇਹ ਵੇ, ਲਕਸ਼ਮੀ ਬਾਹਮਣੀ ਨੂੰ ਸਮਰੱਥਾ ਦਿੱਤੀ, ਉਹ ਰਾਤ ਨੂੰ ਰੋਟੀ ਤੇ ਗਰਮ ਕੱਪੜਾ ਦੇ ਰਹੀ ਹੈ। ਕੁੰਮਾ ਮਾਸ਼ਕੀ ਆਪਣੀ ਝੌਂਪੜੀ ਚ ਰੱਖ ਰਿਹਾ ਹੈ। ਜੇ ਸੇਵਾ ਦਾ ਪੱਧਰ ਦੇਖੋ ਤੇ ਸੇਵਾ ਪੱਖੋਂ ਟੋਡਰ ਮੱਲ ਤੇ ਮੋਤੀ ਰਾਮ ਦਾ ਦਰਜਾ ਇੱਕੋ ਹੀ। ਨਹੀਂ ਫਿਰ ਅਰਜ਼ ਸੁਣਿਓ, ਕਿਉਂਕਿ ਮੋਹਰਾਂ ਨੇ ਸੋਨੇ ਦੀਆਂ, ਅਸੀਂ ਕਹਾਂਗੇ ਮੈਂ ਵੀ ਕਹਾਂਗਾ, ਪਰ ਜਦੋਂ ਅਸੀਂ ਸੋਨੇ ਦੀਆਂ ਮੋਹਰਾਂ, ਬੜੀ ਵੱਡੀ ਗੱਲ ਹੈ ਜੀ, ਛੋਟੀ ਨਹੀਂ, ਇੱਥੇ ਲੋਕ ਧੇਲਾ ਨਹੀਂ ਛੱਡਦੇ। ਉਸ ਬੰਦੇ ਨੇ ਸਭ ਕੁਝ ਲਾਤਾ, ਪਰ ਸੇਵਾ ਵਿੱਚ ਜਿੰਨਾ ਹਿੱਸਾ ਭਾਈ ਮੋਤੀ ਰਾਮ ਦਾ ਓਨਾ ਹੀ ਦੀਵਾਨ ਟੋਡਰ ਮਲਦਾ, ਜਿੰਨਾ ਦੀਵਾਨ ਟੋਡਰ ਮਲਦਾ ਓਨਾ ਹੀ ਹਿੱਸਾ ਸੱਚ ਏਵੇ ਕੁੰਮੇ ਮਾਸ਼ਕੀ ਦਾ। ਹੁਣ ਇੱਥੇ ਉਹਨਾਂ ਨੇ ਕਿਹਾ ਛੰਨ ਬਣਾ ਦਿੱਤੀ। ਮੈਂ ਇੱਕ ਛੋਟੀ ਤੁਹਾਨੂੰ ਕਹਾਣੀ ਸੁਣਾਉਣਾ। ਕਲਗੀਧਰ ਕੀਰਤਨ ਕਰਦੇ ਸਨ ਭਾਈ ਰਜਿੰਦਰ ਸਿੰਘ, ਉੱਥੇ ਗੁਰਦੁਆਰਾ ਸਾਡੇ ਸਬਜ਼ੀ ਮੰਡੀ ਜਿੱਥੋਂ ਭਾਈ ਸਾਹਿਬ ਨੇ ਸ਼ੁਰੂਆਤ ਕੀਤੀ, ਉੱਥੇ ਜੀ ਗਿਆਨੀ ਦਇਆ ਸਿੰਘ ਜੀ ਦਿਲਬਰ, ਨਾ ਸੁਣੇ ਢਾਡੀ ਸਿੰਘ ਸਨ ਆਪਣੇ, ਮੈਨੂੰ ਯਾਦ ਹੈ ਉੱਥੇ ਰਾਤ ਪ੍ਰੋਗਰਾਮ ਸੀ ਤੇ ਮੈਂ ਜਲੰਧਰ ਤੋਂ ਆਇਆ ਤੇ ਦਿਲਬਰ ਸਾਹਿਬ ਬੋਲੇ। ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਕੀ ਕਰਨੇ ਆ, ਪਰਮਾਤਮਾ ਨੇ ਦਿੱਤਾ ਹੁੰਦਾ ਮਹਿਲ ਬੰਗਲਾ ਦਿੱਤਾ ਜੀ, ਸਮਝੋ ਵੀ 5-6 ਏਕੜ ਚ ਬੰਗਲਾ ਬਣਿਆ, ਤੇ ਜਦੋਂ ਖਲੋਣਗੇ ਨਾ ਤੇ ਮਹਾਰਾਜ ਜੀ ਨੇ ਨਿੱਕੀ ਜੀ ਝੌਂਪੜੀ ਸਾਨੂੰ ਦਿੱਤੀ, ਇਹ ਝੌਂਪੜੀ ਸਾਨੂੰ ਦਿੱਤੀ। ਉਹ ਕਹਿੰਦਾ ਏਡੀ ਬੇਈਮਾਨੀ ਨਾ ਕਰੋ ਲੋਕੋ, ਜੇ ਰੱਬ ਨੇ ਮਹਿਲ ਦਿੱਤਾ ਹੈ ਤੇ ਮਹਿਲ ਹੀ ਕਹੋ। ਕਹਿੰਦੇ ਨੇ ਰੱਬ ਦਾ ਦਿੱਤਾ ਮਹਿਲ ਜੇ ਝੌਂਪੜੀ, ਤੇ ਆਪਣਾ 1 ਰੁਪਈਆ ਕੱਢ ਕੇ ਕਹਿੰਦਾ ਗਿਆਨੀ ਜੀ 1.25 ਲੱਖ ਸਾਡੇ ਵੱਲੋਂ, 13.25 ਲੱਖ ਹੋ ਗਿਆ ਤੇ ਰੱਬ ਦਾ ਦਿੱਤਾ ਮਹਿਲ ਇੱਕ ਝੌਂਪੜੀ ਬਣ ਗਿਆ। ਨਹੀਂ ਪਿਆਰਿਓ, ਜੇ ਰਾਜ ਭਾਗ ਦਿੱਤਾ ਤੇ ਮੰਨੀਏ ਉਹਨੇ ਦਿੱਤਾ ਹੈ। ਇੱਥੇ ਭਗਤ ਨਾਮਦੇਵ ਜੀ ਦਾ ਕੀ ਸੰਬੰਧ ਮਹਿਲ ਨਾਲ? ਉਹਨਾਂ ਦਾ ਸ਼ੁਕਰਾਨੇ ਨਾਲ ਸੰਬੰਧ ਹੈ। ਕਹਿਣ ਲੱਗੇ ਝੌਂਪੜੀ ਦੇ ਦਿੱਤੀ, ਮਹਿਲ ਦੇ ਦਿੱਤਾ, ਮੈਂ ਤਾਂ ਸਿਰਫ ਸ਼ੁਕਰਾਨਾ। ਭਗਤ ਜੀ ਨੇ ਕਿਹਾ ਪ੍ਰੇਮ ਦੀ ਮਜ਼ਦੂਰੀ ਮੰਗਦਾ। ਇੱਕ ਘਟਨਾ ਸਿਰ ਮੈਂ ਆਪ ਨਾਲ ਹੋਰ ਸਾਂਝੀ ਕਰਨੀ ਹੈ ਜੀ, ਇਹ ਮੈਂ ਕੋਈ ਸ਼ਬਦ, ਹਾਲਾਂਕਿ ਕਾਫੀ ਘਟਨਾਵਾਂ ਨੇ, ਦੁਆਰਕਾ ਨਗਰੀ ਕਾਹੇ ਕੇ ਮਗੋਲ, ਇੱਕ ਘਟਨਾ ਮੈਂ ਸਾਂਝੀ ਕਰਨੀ ਹੈ। ਉਸ ਮਹਾਂਪੁਰਖ ਦੀ ਦ੍ਰਿੜਤਾ, ਉਸ ਮਹਾਂਪੁਰਖ ਦੀ ਅਡੋਲਤਾ, ਉਸ ਭਗਤ ਮਹਾਂਪੁਰਖ ਦੇ ਅੰਦਰ ਦੀ ਚੜ੍ਹਦੀ ਕਲਾ, ਉਹ ਤੁਹਾਡੇ ਸਾਹਮਣੇ ਹੈ ਕਿ ਭਗਤ ਜੀ ਦੇ ਸਾਹਮਣੇ ਬਾਦਸ਼ਾਹ ਨੇ ਗਾਂ ਹੈ ਮਰੀ, ਇਹ ਪੂਰਾ ਗੁਰੂ ਗ੍ਰੰਥ ਸਾਹਿਬ। ਅੱਜ ਕੱਲ ਦੇ ਕੁਝ ਪ੍ਰਚਾਰਕਾਂ ਨੇ ਇਹਦੇ ਅਰਥ ਬਦਲ ਦਿੱਤੇ ਆ, ਮੈਂ ਨਾਂ ਨਹੀਂ ਲੈਣਾ, ਪਰ ਮੈਂ ਜ਼ਿਕਰ ਤਾਂ ਕਰਨਾ ਪਿਆ ਕਿਉਂਕਿ ਪੜ੍ਹੀ ਲਿਖੀ ਸ਼੍ਰੇਣੀ ਉਹ ਅਰਥ ਪ੍ਰਵਾਨ ਕਰਨ ਲੱਗ ਪਈ। ਉੱਥੇ ਗਾਂ ਮਾਰ ਦਿੱਤੀ, ਭਗਤ ਜੀ ਬੋਲਦੇ ਨੇ ਰਾਮ, ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਵੀ ਤੂੰ ਮੇਰੇ ਸਾਹਮਣੇ ਆਪਣੀ ਜ਼ਬਾਨ ਤੋਂ ਨਾ ਖੁਦਾ ਬੋਲ, ਅੱਲਾ ਬੋਲ। ਉਹ ਕਹਿੰਦੇ ਨਾ, ਦੂਜੀ ਗੱਲ ਜੇ ਨਹੀਂ ਤੇ ਮਰੀ ਹੋਈ ਗਾਂ ਜਿੰਦੀ ਕਰ। ਭਗਤ ਜੀ ਕਹਿੰਦੇ ਨੇ ਰਾਜਨ, ਬਾਦਸ਼ਾਹ ਕਦੀ ਮਰੇ ਹੋਏ ਕੋਈ ਜਿੰਦੇ ਹੋਏ ਆ? ਕਹਿਣ ਲੱਗੇ ਫਿਰ ਰਾਮ ਕਾਸ ਲਈ ਬੋਲ ਰਹੇ? ਕਹਿਣ ਲੱਗੇ ਮੇਰਾ ਕਿਆ ਜਿੰਦਾ ਨਹੀਂ ਹੋਣਾ, ਪਰ ਜਿਹਦਾ ਤੂੰ ਜ਼ਿਕਰ ਕਰ ਰਿਹਾ ਉਹ ਚਾਹੇ ਤੇ ਮਿੱਟੀ ਵਿੱਚ ਜਿੰਦ ਪਾ ਸਕਦਾ। ਉੱਥੇ ਫਿਰ ਭਗਤ ਨਾਮਦੇਵ ਜੀ ਦੇ ਪੈਰਾਂ ਚ ਬੇੜੀਆਂ, ਹੱਥਾਂ ਚ ਹੱਥ ਕੜੀਆਂ ਪਾ ਕੇ, ਇਹ ਸਾਰੇ ਗੁਰੂ ਗ੍ਰੰਥ 27 ਅੰਗ ਨੇ, ਪਦੇ ਨੇ, ਸ਼ਬਦ ਦੇ, ਉਹਨੇ ਤਸ਼ੱਦਦ ਕਰਨ ਲੱਗੇ, ਮਾਰਦੇ ਨੇ। ਉਨੀ ਜੇਰ ਨੂੰ ਭਗਤ ਜੀ ਦੀ ਮਾਂ ਆ ਜਾਂਦੀ, ਉਹ ਬਾਣੀ ਵਿੱਚ ਜੋ ਸ਼ਬਦ ਹੈ, ਉਹ ਕਹਿੰਦੀ ਪੁੱਤਰ ਤੂੰ ਸਮਦ੍ਰਿਸ਼ਟੀ ਵਾਲਾ ਹੈ, ਤੇਰੇ ਮਨ ਚ ਰੰਚਕ ਮਾਤਰ ਵੀ ਪ੍ਰਭੂ ਦੇ ਨਾਮ ਦੀ ਕੋਈ ਦਵੈਸ਼ ਨਹੀਂ, ਤੂੰ ਐਵੇਂ ਮਾਰ ਖਾ ਰਿਹਾ, ਤੂੰ ਰਾਮ ਛੋੜ ਕੇ ਖੁਦਾ ਬੋਲ, ਸਾਰਾ ਝੰਝਟ ਮੁੱਕ ਜਾ, ਇਹ ਜਿੰਨਾ ਤੇਰੇ ਤੇ ਤਸ਼ੱਦਦ ਹੋ ਰਿਹਾ ਇੱਕ ਲਫ਼ਜ਼ ਹੀ ਬਦਲਣਾ ਨਾ, ਤੂੰ ਰਾਮ ਮਤ ਬੋਲ, ਖੁਦਾ ਬੋਲ। ਉਹਨਾਂ ਦੀ ਦ੍ਰਿੜਤਾ ਦੇਖੋ। ਕਹਿਣ ਲੱਗੇ ਮਾਂ, ਜਨਮ ਤੂੰ ਦਿੱਤਾ ਹੈ, ਦੁੱਧ ਤੇਰਾ ਪੀਤਾ ਹੈ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ, ਮੈਂ ਮਰਦੇ ਦਮ ਤੱਕ ਰਾਮ ਹੀ ਬੋਲਾਂਗਾ। ਉਹਦੇ ਤੁਹਾਡਾ ਇਹ ਸ਼ਬਦ ਹੈ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾਂ। ਇਹ ਮੈਂ ਵੀ 24 ਤੁਕਾਂ ਲੈਣ ਲੱਗਾ, ਪੂਰਾ ਸ਼ਬਦ ਬਹੁਤ ਲੰਮੇਰਾ ਹੈ। ਸੁਲਤਾਨ ਪੁੱਛੇ ਸੁਣ ਬੇਨਾਮਾ, ਬੇਨਾਮਾ ਹੋਏ ਨਾਮਦੇਵ, ਦੇਖੋ ਰਾਮ ਤੁਮਾਰੇ ਕਾਮਾਂ, ਜਿਸ ਰਾਮ ਕੋ ਤੂੰ ਪੁਕਾਰਤਾ, ਦੱਸ ਉਹਦੀ ਤਾਕਤ ਕਿੰਨੀ ਹੈ, ਦੇਖੋ ਰਾਮ ਤੁਮਾਰੇ ਕਾਮਾਂ, ਨਾਮਾ ਸੁਲਤਾਨੈ ਬਾਦੁਲਾ, ਦੇਖੋ ਤੇਰਾ ਹਰ ਬੀਠੁਲਾ, ਕਿਉਂਕਿ ਭਗਤ ਜੀ ਬੀਠੁਲ ਸ਼ਬਦ ਵੀ ਕਹਿੰਦੇ ਸਨ ਨਾ, ਤੇ ਦੇਖੋ ਤੇਰਾ ਹਰ ਬੀਠਲਾ, ਬਿਸਮਿਲ ਦਿਓ ਗਿਓ ਦਿਓ ਗਊ ਦਿਓ ਜਵਾਏ, ਨਾਤਰ ਗਰਦਨ ਮਾਰੂ ਠਾਏ, ਐਸ ਮਰੀ ਗਾਂ ਨੂੰ ਜਿੰਦੀ ਕਰਨ ਦੇ ਤੇਰੀ ਗਰਦਨ ਲਾ ਦਿਆਂਗਾ। ਅੱਗੋ ਭਗਤ ਜੀ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਇਹ ਕਦੀ ਹੋ ਸਕਦਾ ਹੈ, ਬਿਸਮਿਲ ਕੀ ਆ ਨਾ ਜੀਵੈ ਕੋਏ, ਜਿਹੜੇ ਮਰ ਚੁੱਕੇ ਨੇ ਉਹ ਜਿਉਂਦੇ ਨਹੀਂ ਹੁੰਦੇ। ਕਹਿਣ ਲੱਗੇ ਫਿਰ ਤੇਰਾ ਰਾਮ, ਅੱਗੇ ਭਗਤ ਜੀ ਕਹਿੰਦੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਮੈਂ ਨਹੀਂ ਜਿੰਦਾ ਕਰ ਸਕਦਾ, ਜੇ ਮੇਰੇ ਰਾਮ ਨੂੰ ਚੈਲੰਜ ਕਰੇਗਾ ਉਹ ਵੀ ਮਿੱਟੀ ਵਿੱਚ ਵੀ ਜਾਣ ਪਾ ਸਕਦਾ, ਉਹ ਕਰ ਸਕਦਾ। ਹੁਣ ਧਿਆਨ ਰੱਖਿਓ ਇਸ ਗੱਲ ਨੂੰ, ਉੱਥੇ ਪੂਰਾ ਜ਼ਿਕਰ ਹੈ ਗਾਂ ਜਿੰਦੀ ਹੋਣ ਦਾ, ਉੱਥੇ ਦੁੱਧ ਚੋਣ ਦਾ ਜ਼ਿਕਰ ਹੈ, ਬਿਸਮਿਲ ਕੀ ਆ ਨਾ ਜੀਵੈ ਕੋਏ। ਕਹਿਣ ਲੱਗੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਸੋਏ, ਅਗਲੀ ਤੋਕੇ ਰੁਦਨ ਕਰੇ ਨਾਮੇ ਕੀ ਮਾਏ। ਅਰਥ ਸੁਣਿਓ, ਨਾਮਦੇਵ ਜੀ ਦੀ ਮਾਂ ਆ ਗਈ ਰੋ ਰਹੀ, ਕਹਿਣ ਲੱਗੀ ਪੁੱਤਰ ਛੋੜ ਰਾਮ, ਕੀ ਨਾ ਭਜਿਆ ਖੁਦਾਏ, ਛੱਡ ਦੇ ਰਾਮ ਮੇਰੇ ਬੱਚਿਆ, ਤੂੰ ਖੁਦਾ ਖੁਦਾ ਬੋਲ। ਅੱਗੋਂ ਭਗਤ ਜੀ ਉੱਤਰ ਦਿੰਦੇ ਨੇ, ਰਾਮ ਛੋੜ ਰਾਮ ਕੀ ਨਾ ਭਜੈ ਖੁਦਾਏ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ। ਪਿੰਡ ਪਰੈ ਮੀਨਸ ਕਿ ਮੇਰਾ ਸਰੀਰ ਸੱਚੀ ਮੁੱਚੀ ਟੁਕੜੇ ਟੁਕੜੇ ਹੋ ਜਾਏ, ਮੇਰੇ ਟੁਕੜਿਆਂ ਵਿੱਚੋਂ ਵੀ ਰਾਮ ਕੀ ਆਵਾਜ਼ ਨਿਕਲੇ। ਪਿੰਡ ਪਰੈ ਤੋਂ ਹਰ ਗੁਣ ਗਾਏ। ਅੱਗੇ ਕਹਿੰਦੇ ਗੰਗ ਜਮਨ ਜੋ ਉਲਟੀ ਬਹਿ, ਤਉ ਨਾ ਮਾਹਰ ਕਰਤਾ ਰਹੇ। ਗੰਗਾ ਤੇ ਯਮਨਾ ਆਪਣੇ ਪ੍ਰਵਾਹ ਨੂੰ ਚੇਂਜ ਕਰ ਸਕਦੀਆਂ ਨੇ, ਪਰ ਨਾਮ ਦੇ ਮਰ ਜੂਗਾ ਬੋਲੂਗਾ ਰਾਮ ਹੀ। ਅਗਲੀ ਫਿਰ ਹੋਇਆ ਕੀ ਜੀ, ਪਾਉ ਬੈੜੀ ਹਾਥੋਂ ਤਾਲ, ਉਹ ਨਾਮਦੇਵ ਜੀ ਨੂੰ ਮਾਰ ਰਹੇ ਨੇ। ਉਹ ਅਕਤਾਰੇ ਨਾਲ ਗਾਉਂਦੇ ਸਨ ਭਗਤ ਨਾਮ ਦੇ, ਸ਼ਾਇਦ ਤੁਹਾਨੂੰ ਪਤਾ ਹੋਣਾ, ਅੱਜ ਵੀ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ, ਜੋ ਮੈਂ ਪਹਿਲਾਂ ਦਰਸ਼ਨ ਕਾਫੀ ਸਮਾਂ ਪਹਿਲਾਂ ਕਰਕੇ ਆਇਆ, ਉੱਥੇ ਅੱਠੇ ਪੈਰ ਕੀਰਤਨ ਹੁੰਦਾ ਜੀ। ਇੱਕ ਆਦਮੀ ਪਿੰਡਾਂ, ਕਈਆਂ ਪਿੰਡਾਂ ਦੀ ਡਿਊਟੀਆਂ ਨੇ, ਇੱਕ ਆਦਮੀ ਇੱਕ ਤਾਰਾ ਪਕੜ ਕੇ ਖਲੋਤਾ, ਉਹ ਜਾਪ ਕਰ ਰਿਹਾ। ਉਹਨਾਂ ਕਿਹਾ ਮੇਰਾ ਤੁਸੀਂ ਸਾਜ ਤਾਂ ਖੋਹ ਲਿਆ, ਪਰ ਮੇਰੇ ਕੋਲ ਸਾਜ ਦਾ ਸਾਧਨ ਹੈ। ਪੈਰਾਂ ਚ ਪਾਈਆਂ ਬੇੜੀਆਂ, ਹੱਥਾਂ ਚ ਹੱਥ ਕੜੀਆਂ ਦੇ, ਦੋਨੋਂ ਹੱਥ ਮਾਰੇ, ਸੰਗਲ ਵਿੱਚੋਂ ਆਵਾਜ਼ ਆਏ, ਉਹ ਕਹਿਣ ਰਾਮ ਛੋੜ। ਉਹ ਸੰਗਲ ਦੀ ਧੁਨੀ ਨਾਲ ਹੀ ਰਾਮ ਰਾਮ ਬੋਲਣ ਲੱਗ ਪਏ। ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ, ਤੋ ਨਾਮਾ ਹਰ ਕਰਤਾ ਰਹੇ। ਹੁਣ ਅਗਲੀ ਗੱਲ ਕੀ ਹੋਈ, ਮਾਂ ਨੂੰ ਵੀ ਜਵਾਬ ਦੇ ਦਿੱਤਾ, ਤਸ਼ੱਦਦ ਵੀ ਹੋ ਰਿਹਾ, ਤੇ ਇੱਕੋ ਗੱਲ ਕਹੀ, ਮੈਂ ਤਾਂ ਰੱਬ ਆਸਰੇ ਬੈਠਾ ਜੀ, ਤੇਰਾ ਹੀ ਸਹਾਰਾ ਹੈ। ਹੁਣ ਅਗਲੇ ਸ਼ਬਦ ਨੇ, ਸਾਤ ਘੜੀ ਜਾਂ ਬੀਤੀ ਸੁਣੀ, ਅੱਜ ਨਾ ਆਇਓ ਤਰਭਵਨ ਧਣੀ, ਪਾਖੰਤਨ ਬਾਜ ਬਜਾਏਲਾ। ਆ ਬਜਾਏਲਾ ਸ਼ਬਦ ਮਰਾਠੀ ਦਾ ਹੈ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਅੱਜ ਜਦੋਂ ਆਪਾਂ ਪਾਠ ਕਰਾਂਗੇ ਆਲਾ ਤੇ ਨਿਵਾਰਨਾ, ਯਾਦ ਰੱਖਿਓ ਇਹ ਸ਼ਬਦ ਹੈ ਆਏਲਾ। ਆਏਲਾ ਦਾ ਤੁਸੀਂ ਜਾਣਦੇ ਹੋ, ਆ ਗਿਆ। ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰਭਵਨ ਧੁਣੀ, ਤਰਭਵਨ ਧਣੀ, ਪਾਖੰਤਨ ਬਾਜ ਬਜਾਏਲਾ, ਗਰੜ ਚੜੇ ਗੋਬਿੰਦ ਆਏਲਾ। ਹੁਣ ਵੇਖੋ ਆਵਾਜ਼ ਕੀ ਆਈ, ਰਾਜਾ ਵੀ ਕਹਿ, ਮਰੀ ਗਾਂ ਵੀ ਕਹਿ, ਭਗਤ ਜੀ ਤੇ ਤਸ਼ੱਦਦ ਵੀ ਹੋ ਰਿਹਾ ਹੈ। ਆਵਾਜ਼ ਆਈ, ਕਹੇ ਤਾਂ ਧਰਨ ਅਕੋਡੀ ਕਰੂੰ। ਸੁਣਿਓ, ਭਗਤ ਨਾਮਦੇਵ ਜੀ ਨੂੰ ਪਰਮੇਸ਼ਵਰ ਕਹਿ ਰਿਹਾ, ਨਾਮਦੇਵ, ਵਾਹਿਗੁਰੂ ਜੀ ਨੇ ਕਿਹਾ, ਕਹੇ ਤਾਂ ਧਰਨ ਅਕੋਡੀ ਕਰੋ। ਅਕੋਡੀ ਦਾ ਅਰਥ ਨਾ ਟੇਢੀ। ਜੇ ਤੁਸੀਂ ਚਾਹੋ ਇਸ ਧਰਤੀ ਨੂੰ ਚੁੱਕ ਕੇ ਟੇਢੀ ਕਰਦੇ ਆ ਜਿਹੜੇ ਤੇਰੇ ਤੇ ਜ਼ੁਲਮ ਕਰਦੇ ਆ, ਕਹੇ ਤਾਂ ਲੇਕਰ ਉੱਪਰ ਧਰੂ। ਜੇ ਮੈਂ ਚਾਹਾਂ ਇਸ ਧਰਤੀ ਨੂੰ ਪੁੱਠੀ ਟੰਗ ਦਿਆ, ਕਹੇ ਤਾਂ ਮੂਈ ਗਊ ਦਿਉ ਜਿਆਏ, ਸਭ ਕੁਝ ਦੇਖੇ ਪਤੀ ਆਏ, ਸਾਰੀ ਦੁਨੀਆਂ ਨੂੰ ਪਤਾ ਲੱਗ ਜੂ ਨਾਮਦੇਵ ਦੀ ਮੇਰੇ ਨਾਲ ਕੀ ਮੁਹੱਬਤ ਹੈ। ਭਗਤ ਜੀ ਕਹਿਣ ਲੱਗੇ, ਧਰਤੀ ਐਵੇਂ ਪੁੱਠੀ ਸਿੱਧੀ ਕੀ ਕਰਨੀ, ਦੂਜਿਆਂ ਦਾ ਕਸੂਰ ਕੀ, ਮਰੀ ਗਾ ਜਿਉਂਦੀ ਕਰੇ, ਦੁੱਧ ਪੀ ਕੇ ਘਰ ਜਾਣ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਮੈਂ ਸਿਰਫ ਇਹ ਘਟਨਾਵਾਂ ਤੁਹਾਨੂੰ ਨਾਲ ਬਿਲਕੁਲ ਬਰੀਫ ਥੋੜੀਆਂ ਸਾਂਝੀਆਂ ਕੀਤੀਆਂ, ਛੋਟੀਆਂ, ਕਿਉਂਕਿ ਅਸੀਂ ਲੋਕ ਇਹ ਸ਼ਬਦ ਪੜ੍ਹਨੇ ਆ, ਪਰ ਡਰਦੇ ਅਸੀਂ ਕਥਾ ਨਹੀਂ ਕਰਦੇ, ਕਿਉਂਕਿ ਲੋਕੀ ਕਮੈਂਟ 'ਚ ਗਾਲਾਂ ਕੱਢਣਗੇ, ਇਹ ਅਗਿਆਨੀ ਹੈ, ਇਹ ਭਰਮ ਫੈਲਾਉਣ ਵਾਲੇ ਨੇ, ਇਹ ਜਾਦੂਗਰ ਬਣਾ ਰਹੇ ਨੇ ਗੁਰੂ। ਉਹ ਇੱਕ ਦਿਨ ਇੱਕ ਲਿਖਦਾ ਕਿ ਰੱਬ ਨੂੰ ਇਹਨਾਂ ਨੇ ਬਾਜੀਗਰ ਬਣਾ ਤਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮਿਓ ਪਸਾਰਾ, ਤਬ ਏਕੈ ਏਕੰ ਕਾਰਾ। ਮਹਾਰਾਜ ਜੀ ਨੇ ਕਿਹਾ ਬਾਜੀਗਰ ਡੰਕ ਵਜਾਈ, ਇਹ ਤਾਂ ਕੱਲਾ ਬਾਜੀਗਰ ਕਹਿੰਦੇ, ਕਬੀਰ ਜੀ ਕਹਿੰਦਾ ਉਹ ਡਮਰੂ ਵੀ ਵਜਾ ਦਿੱਤਾ, ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैन लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इन्हां तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-777-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: मैं एक बेनती करांगा परमेश्वर दी ए तां होवे कि असीं कहांगे ये तो मिथ्यास है ये तो पुराण से कहानी आई ये पुराणिक है पर जिहदी हाड़ नाल बीती ओह कह रहा है अज जिहड़ा शब्द तुसीं हुण सुनिया है इहनू थोड़ा ध्यान नाल इहदे अर्थ पहलां आपां करिए। शब्द है पहल पुरिए पुंडरिक वना। पहल दा अर्थ हो गया अव्वल, अव्वल मीन्स पहला पहल। यह पुरिए दा अर्थ जी दूजा पुरिया नहीं करना, एदा अर्थ जिवें पंजाबी च बोलना पहला पहला। पहल पुरिए पुंडरीक वना, पुंडरीक दा अर्थ है कमल दा फुल, चिट्टा कमल दा फुल। पहला पहल कमल दा चिट्टा फुल सी। उंज जिहड़े तुसी अर्थ पढ़ोगे ओहदे विच जिहड़े अर्थ टीकाकरण उहना अर्थ ए लिखे होने ने पहला पहल परमात्मा ने कमल दे चिट्टे फुलां दा खेत बनाया, खेत सी। मैं तां कहा भी तुसी अर्थ ना सुनियो, ओ देखियो सिर्फ शब्द देखो। पहल पुरिए इहदा अर्थ हो गया पहले पहल, पुंडरिक वना चिट्टा कौल फुल सी, ताचे उस विचों ताचे खंसा। इत्थे अर्थ गुरमुखा कितने खंसा दा अर्थ है जीव रूपी खंस। ताचे खंसा सगले जना, सारे जंत जड़े ने जना दा अर्थ जंत। पहला पहल कमल दा फुल सन, ये जिन्ने जीव ने ये सारे दे सारे जड़े ने ये दरअसल उस खेत दे खंस ने। पर मैं अर्थ कीते ने, मैं अर्थ ये नहीं मनांगा। वेखो ये दो गल्लां ने, सृष्टि की रचना पुराण की कह रहा है ते वेदांत की कह रहा है। चार तुकां च भाई साहब जी भगत नामदेव ने पूरे पुराण ते वेदांत दी सिद्धांत दा जिक्र कर दिता। क्यों हुण इहदे अर्थ इउं जे कीता जी पहला पहला चिट्टे कमल फुल सन, खेत सी, सारे जीव हंस ने। मेरे मन च इक दिन आया जी अर्थ करदिआं भी कमल दे फुल दा संबंध पाणी नाल तां हो सकदा है, कमल दे फुल दा संबंध भवरे नाल तां हो सकदा है, पर मैं नहीं किते गुरु ग्रंथ साहिब च किसे विद्वान नूं इह पढ़िया होवे कि कमल दे फुल दा संबंध हंस नाल है, हंस दा संबंध कमल नाल है। गुरबाणी च हंस ते सरोवर दा है, सरवर हंस तुरेगी मेला खसम है एवे भाणा है, पर हंस दा संबंध कमल नाल किवें नहीं? प्यारियो असी इस गल नूं फिर सुनियो, मैं दो गल्लां। ये पुराणिक घटना है, पुराण कहिंदा है सब तो पहला कमल दा फुल होया विष्णु जी दी नाभी दे विचों कमल दा फुल निकलिया। मैं पुराण की गल कर रहा, उस कमल दे फुल दे विचों ब्रह्मा जी की पैदाइश हुई ते ब्रह्मा जी ने सारी सृष्टि सारी दी। ये पुराण बोल रहा है। यह हुण फिर अर्ज कह, मैं फिर कहांगा कि शब्द थोड़ा जहा महंगा, तुसी ध्यान दोगे बिल्कुल समझ पाएगी। सतगुरु भगत जी की कह रहे हैं, वह कहते पहला पहले मनिया जाता है, पहल पुरिए पुंडरिक बना, पहला पहल चिट्टा फुल सी। एक सवाल उठेगा ब्रह्मा का तो विच ना नहीं आया, तां चे हंसा, हंसा आया ना। तुहानू पता होना कई बारी किसी की असवारी इन्नी क मशहूर हो जाती है, उस असवारी का नाम लो तो पता लग जाता है। जिन हुण मान लो घोड़े उत्ते राजपूत भी चढ़ते, अजकल न्याणे ब्याह जाते घोड़ी ते चढ़ते, पर जदो तुसी कहन लग पैंदे हो नीले घोड़े वाला, किसी दे कहन दी लोड़ नहीं, सीधा अर्थ है गुरु गोबिंद सिंह जी। इहदा मतलब मैं ये थोड़ा क्या दशमेश पिता जी, हंसा की है तांचे हंसा। हुण मैं कह दिया बाज, अजकल भी दुबई विच देहरादून वाल लोकी बाज पालदे, पर जदों मैं कहना चिट्टियां बाजां वाले आ, किसी नूं कहन दी लोड़ नहीं, चिट्टा बाज ही दस दिंदा चिट्टा बाज कौन रखदा। असल च सुणियो हंसा हंस जेड़ा ये ब्रह्मा जी की असवारी है, तां चे हंसा कौन हंसा, जेड़ा हंस की असवारी करने वाले ब्रह्मा जी ने, उस ब्रह्मा जी का जन्म उस कमल के फुल विचों होया। फिर रिपीट करांगा मर्थ, पहल पुरिए पुंडरिक वना, पहले पहल कमल का फुल सी, नाभ कमल ते ब्रह्मा उपजे, बाणी च आउंदा जी गुरु नानक साहब जी का शब्द है। हुण इत्थे सवाल उठेगा जी तुसी पुराण की कथा कर रहे हो, नहीं अगे जाओगे तो गल बड़ी क्लीयर हो जाएगी। पहल पुरिए पुंडरी कवना तां चे उस कमल दे फुल विचों, हंसा हंसा दा अर्थ ब्रह्मा जिहड़ा हंस दी सवारी कर रहा है, तां चे हंसा अगे है जी सगले जना, क्योंकि पुराण कहिंदा है भी सृष्टि की रचना ब्रह्मा ने की। तुसी रोज पढ़ते हो एका माई जुगत व्याई तीन चेले परवान, एक संसारी जिसने संसार पैदा किया वो ब्रह्मा है। फिर अर सुनागा गुरमत दा नजरिया कुछ होर है, तां चे खंसा ओदे विचो ब्रह्मा पैदा हुए, ब्रह्मा जी ने की किता सगले जना, उन्होंने सारे जीव जंत पैदा कर दिते। एदे विच भगत नाम देव जी ने सारे पुराण दा जिहड़ा तत् सी भर दिता, भी पुराण ए कहिंदा सृष्टि इस तरह बनी। फिर ध्यान नाल सुनियो, पहल पुरिए पुंडरिक वना ताचे खंसा सगले जना, अगे कृष्णा ते जानौ हर हर नचंती नाचना, कृष्णा क्रिश जिदे अंदर खिचक है। हालांकि प्रोफेसर साहब सिंह उन्होंने कृष्णा का अर्थ माया किया, क्योंकि कृष्ण का लफ्जी अर्थ ही काला हुंदा है, तां कृष्ण कहने हैं। काजी कृष्णा हुआ, गुरु ग्रंथ साहब जी की तुक हुंदी काजी काला हो गया। कृष्णा एदा अर्थ है जेड़ा खिच पांदा, खिच पांदा वाला परमात्मा। कृष्णा ते जानौ के भाई जेड़ा परमात्मा प्रेरक है, हरि प्रेरक है, इउं जानो कृष्णा ते जानू हर हर नचंती नाचना। जिन्ने जीव परमात्मा ने पैदा किते ने, बस उन्हें एको जी खिच पा दिती सारिया विच, हर बंदा अपनी अपनी थां ते नची जांदा ते नचाण वाला ओ है। मेरी बेनती शायद अर्थ समझ पै गया होणगे, मेरा मकसद सिर्फ अर्थ करने का है, ते मैं इस करके कर रहा क्योंकि इस कथा नूं करोड़ां संगतां ने सुनना है। मैं फिर रिपीट कर रहा, पहल पुरिए पुंडरिक वना, पहले पहल कमल दा फुल सी, पर पुराण कह रहा है अगे गुरमत अपने हवाले देगी, पहल पुरिए पुंडरिक वना तां चे खंसा उस विचों ब्रह्मा जी पैदा होए, सगले जना उहदे विचों सारे जीव जंत पैदा हो गए, तांचे खंसा सगले जना कृष्णा ते जानौ हर हर नचंती नाचना। आ परमात्मा खेड़ रचा दिती इस माया कहलो दी खेड़ सारे नची जा रहे। अगे है पहल पुरशा बिरा, इस तरह अगली तुक ना, पहल पुरशा यह विदांत आ गया। विदांत कहिंदा भी पहला पुरख सी, पुरख ने प्रकृति पैदा की, प्रकृति ते पुरख जदो आपस च मिले ते संसार बनिया। इनू सौखा मैं कर देना जी, तुसी रोज पढ़ दियो जिहड़ी मैं कथा कर रहा हूं। ए शब्द दे इन्हां तुकां दे जे अर्थ वेखणे ने तां गुरु नानक साहिब दी आसा की वार दी पहली पौड़ी पढ़ो, पहल पुरसा बिरा, पहला पहल पार ब्रह्म परमेश्वर, इहदा अर्थ है पहला पहल परमात्मा ही प्रगट होए ओही ने। अथोन अथोन दर ते फिर दोबारा पुरसा दमरा, इहदा अर्थ हो गया पुरश और प्रकृति। पुरसा दमरा दा अर्थ है माया, मैं सौखी अर्थ कर रहा हूं। पहल पुरसा बिरा, पहले प्रभु आपने अथोन पुरुषा दमरा, उस प्रभु ने ओनू किसे नहीं बनाया, उन्हें अपने आप माया बना दिती अथोन पुरुषा दमरा। होया कि असगा अस उसगा, फिर सुनियो ऐस प्रकृति दा ते उस पुरुष दा, पहल पुरुषा बिरा अथोन पुरुषा दमरा, असगा अस अस दरते है एक अस दर्त न घोड़ा इथे है, असगा अस उसगा प्रकृति दा ते प्रभु दा माया दा ते परमेश्वर दा मिलाप होया। कहन लगे वेदांत यह कह रहे असगा अस उसगा की बन गया, हर का बागरा नाचे पिंदी में सागरा। हर का बागरा बाघ, बागरा दर्थे बाघ, ये सृष्टि परमात्मा ने बाघ बना दिती, नाचे पिंदी में सागरा, नाचे दर्थे नच रहा है। पिंदी का लफ्जी अर्थ हुंदा खूह दी टिंडा, आ टिंडा वाला खूह तुसीं देखा होना है, पानी भर के आउंदा हुंदा सी जी। कहिंदे परमात्मा ने हर का बागरा नाचे पिंदी में सागरा, पिंदी का अर्थ टिंड ते सागर का अर्थ पानी, जिवें टिंडा घूमदियां ने ना जी, उन्हां च पानी छलकद नचद। कह लगे वाह परमात्मा तेरे ते माया नाल रच के जिहड़ी तू खेड बना दिती, इत्थे सारे जीव माया च अंज नची जांदे आ जिवें खूह दीआं टिंडां विच पानी नचदा, सब नची जा रहे। फिर सुनियो अगे तुक ध्यान नाल मैं रिपीट कर लगा, पहल पुरशा बिरा, पहला परमेश्वर ने, अथोन पुरशा दमरा, दोबारा प्रकृति माया पैदा हुई, असगा अस उसगा, हर का बागरा नाचे पिंदी में सागरा, सोहना बाग बना दिता जिवें खूह दीआं टिंडां च पानी नचदा है, जीव नच रहे। हुण थोड़ा जिहा इहनूं देखियो, मेरा ख्याल सौखा होर समझ पै जाएगा। थोड़े जिहे दिन मुश्किल आउंदी है जदों बाणी नूं बाणी नाल खोलीए ना। मैं कल तुहानूं कहा सी जिस बंदे ने कदी सहज पाठ नहीं कीता उहदे लई बड़ी मुश्किल आउणी, उहदे लई सौखा तरीका होवे गुरुद्वारिआं विच प्रोजैक्टर लगा होवे ते शब्द उत्ते आवे ते संगत बैठी सुणे। ते मेरा ख्याल जे 5-7 दिन दी कथा च अर्थ ही कल्ले समझण लग पए ना, बड़ा कुछ प्राप्त कर जा। हुण मैं फिर रिपीट कर लगा, पहला परमात्मा सी, ये नहीं क्या परमात्मा नूं बनाया, फिर माया बनी, माया तो संसार बन गया, संसार सारा खेड रहा है। इहनूं हुण सौखा समझो, आपी ने आप साजियो, पहल पुरशा बिरा, आपी ने आप साजियो। हुण इत्थे मैं शब्द वरते अथोन, अथोन दा अर्थ दूजा दोबारा, आपी ने आप साजियो, आपी ने रचियो, नाउ दुई कुदरत साजी है, अथोन पुरशा दमरा, दुई कुदरत साजी है, कर आसन डिठो चाओ। वाहगुरु जी सारिआं नूं परमात्मा ने पहला अपने आप सी, फिर सुनो सौखा अर्थ मैं करांगा, आपी ने आप साजियो, इहदा मतलब कि उहने सिरजना कीती उस तों पहला नहीं सी। साजियो दा मतलब है उह सुन सी, अफुर सी, जिहड़ा अफुर सी ना जी उहने अपने आप नूं सफुर कर लिया, जिहड़ा नहीं सी दिसदा उहने अपने आप नूं प्रगट कर लिया। इहनूं सौखा समझ लिया।

ਟਿੱਪੀ ਲੱਗੀ ਉੱਤੇ ਜੀ, ਨੱਚੰਤੀ ਨੱਚਦੇ ਪਏ ਨੇ ਕੌਣ ਜੀ? ਗੋਪੀਆਂ। ਗੋਪੀ ਕਿਹੜੀਆਂ ਗੋਪੀਆਂ? ਜਿਵੇਂ ਕ੍ਰਿਸ਼ਨ ਜੀ ਸਨ ਤੇ ਗੋਪੀਆਂ ਜਿਹੜੀਆਂ ਸਨ ਉਹ ਰਾਸ ਲੀਲਾ ਕਰਦੀਆਂ ਨੱਚਦੀਆਂ ਸਨ। ਨੱਚੰਤੀ ਗੋਪੀ ਜੰਨਾ, ਜੰਨਾ ਦਾ ਅਰਥ ਹੈ ਜੀਵ, ਇਹਦਾ ਅਰਥ ਹੈ ਜਿੰਨੇ ਜੀਵ ਨੇ, ਜਿਵੇਂ ਕ੍ਰਿਸ਼ਨ ਜੀ ਦੇ ਸਾਹਮਣੇ ਗੋਪੀਆਂ ਨੱਚਦੀਆਂ ਸਨ। ਭਾਈ ਸਿੱਖੋ, ਪਰਮਾਤਮਾ ਨੇ ਰਚਨਾ ਇਹੋ ਜੀ ਕੀਤੀ, ਸਾਰੇ ਜੀਵ ਜਿਹੜੇ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹਦੀ ਰਚਨਾ ਵਿੱਚ ਇਸ ਤਰ੍ਹਾਂ ਨੱਚ ਰਹੇ ਨੇ ਜਿਵੇਂ ਗੋਪੀਆਂ ਨਾਚ ਕਰਦੀ। ਨੱਚੰਤੀ ਗੋਪੀ ਜੰਨਾ। ਹੁਣ ਅਗਲੀ ਤੋਕੇ ਨਈਆ, ਨਈਆ ਤੇ ਬੈਰੇ, ਬੈਰੇ ਫਿਰ ਸੁਣਿਓ, ਇੱਕ ਨਈਆ ਦਾ ਅਰਥ ਹੁੰਦਾ ਬੇੜੀ, ਇੱਕ ਨਈਆ ਦਾ ਅਰਥ ਹੁੰਦਾ ਨਾਇਕ, ਆਗੂ। ਬੈਰੇ ਮੀਨਸ ਬੈਰੇ ਨਹੀਂ, ਬੈਰਾ ਅਰਥ ਕਰਾਂਗੇ ਤੇ ਬੋਲਾ। ਬੈਰੇ ਦਾ ਅਰਥ ਹੈ ਵੱਖਰੇ, ਨਈਆ ਤੇ ਬੈਰੇ ਕੰਨਾ, ਕੰਨਾ ਦਾ ਅਰਥ ਹੈ ਕੋਈ ਵੀ। ਨੱਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕੋਈ ਜੀਵ ਨੱਚਦਾ ਪਿਆ, ਇਹ ਗੋਪੀਆਂ ਬਣ ਕੇ ਨੱਚਦੇ ਨੇ। ਵਾਹਿਗੁਰੂ ਜੀ, ਇਹ ਨੱਚਣ ਵਾਲੇ ਤੇਰੇ ਤੋਂ ਵੱਖ ਥੋੜਾ ਨੇ। ਫਿਰ ਸੁਣਿਓ, ਇਹਨੂੰ ਸੌਖਾ ਸਮਝ ਲਿਓ। ਮੈਂ ਤੁਹਾਨੂੰ ਕਿਹਾ ਸੀ ਸ਼ਬਦ ਥੋੜਾ ਜਿਹਾ ਮਹਿੰਗਾ ਹੈ, ਧਿਆਨ ਦਿਓਗੇ ਤੇ ਵਾਰ ਵਾਰ ਫਿਰ ਸਮਝ ਪਾਓਗੇ। ਨਈਆ ਤੇ ਬੈਰੇ ਕੰਨਾ, ਪਰ ਨਾਇਕ ਤੋਂ ਵਾਹਿਗੁਰੂ ਤੋਂ ਬਿਨਾਂ ਕੋਈ ਨੀ ਸੌਖਾ ਹੈ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨ੍ਰਿਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ, ਕਹੂੰ ਬੇਦਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ, ਕਹੂੰ ਰਾਣੀ, ਕਹੂੰ ਨਾਰ ਕੋ ਪ੍ਰਕਾਰ ਹੋ। ਦੇਖੋ, ਕਹੂੰ ਬੇਨ ਕੇ ਵਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲੱਖ ਲਵਈਆ, ਕਹੂੰ ਸੁੰਦਰ ਕੁਮਾਰ ਹੋ। ਇਹਦੇ ਅਰਥ ਇਹ ਜੇ, ਨੱਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕਹੂੰ ਗੀਤ ਕੇ ਗਵਈਆ, ਕਦੇ ਤੂੰ ਸੋਹਣਾ ਸੋਹਣਾ ਗਲਾ ਲੈ ਕੇ ਬੈਠਾ, ਲੱਖਾਂ ਲੋਕ ਸੁਣਦੇ ਨੇ ਜਦੋਂ ਸੁਰ ਚ ਗਾਉਂਦਾ ਮੇਰੇ ਵਾਹਿਗੁਰੂ, ਤੂੰ ਗੀਤ ਗਾਣ ਵਾਲਿਆਂ ਵਿੱਚ ਗਾਨਾ ਪਿਆ। ਕਹੂੰ ਬੇਨ ਕੇ ਵਜਈਆ, ਕਦੇ ਤੂੰ ਬੰਸਰੀ ਵਜਾਉਣਾ ਪਿਆ। ਕਹੂੰ ਨ੍ਰਿਤ ਕੇ ਨਚਈਆ, ਕਿਤੇ ਤੂੰ ਸੋਹਣੇ ਸੋਹਣੇ ਨ੍ਰਿਤ ਕਰਨਾ ਪਿਆ। ਨਈਆ ਤੇ ਬੈਰੇ ਕੰਨਾ, ਗਾਉਣ ਵਾਲੇ ਵਜਾਉਣ ਵਾਲੇ ਨੱਚਣ ਵਾਲੇ ਕੋਈ ਵੀ ਤੇਰੇ ਤੋਂ ਵੱਖ ਨਹੀਂ, ਸਾਰਿਆਂ ਵਿੱਚ ਤੂੰ ਹੀ। ਫਿਰ ਧਿਆਨ ਨਾਲ ਸੁਣਿਓ, ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨ੍ਰਿਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ। ਇਹ ਬੰਦਿਆਂ ਦੇ ਸ਼ੱਕ, ਕਿਤੇ ਤੂੰ ਰਾਜਾ ਬਣ ਗਿਆ, ਕਿਤੇ ਗਵਈਆ ਬਣ ਗਿਆ। ਅੱਗੇ, ਕਹੂੰ ਬੇਦਬਾਨੀ, ਕਿਤੇ ਤੂੰ ਗਿਆਨ ਦੀ ਬਾਣੀ ਬਣਿਆ ਹੈ। ਕਹੂੰ ਕੋਕ ਕੀ ਕਹਾਣੀ, ਕਿਤੇ ਤੂੰ ਕਾਮੁਕਤਾ ਦੀਆਂ ਸਾਖੀਆਂ ਬਣਿਆ, ਕਹਾਣੀਆਂ ਬਣਿਆ ਹੈ। ਕਹੂੰ ਬੇਦਬਾਨੀ, ਕਹੂੰ ਕੋਕ ਕੀ ਕਹਾਣੀ, ਕਹੂੰ ਨਾਰ ਕੋ ਪ੍ਰਕਾਰ ਹੋ। ਇਸਤਰੀਆਂ ਦੇ ਕਈ ਰੂਪਾਂ ਵੀ ਤੂੰ। ਫਿਰ ਅਰ ਸੁਣਿਓ, ਕਹੂੰ ਨਾਰ ਕੋ ਪ੍ਰਕਾਰ ਹੋ, ਕਹੂੰ ਬੇਨ ਕੇ ਵਜਈਆ, ਕਿਤੇ ਤੂੰ ਬੰਸਰੀ ਵਜਾ ਰਿਹਾ, ਕਹੂੰ ਧੇਨ ਕੇ ਚਰਈਆ, ਕਿਤੇ ਮੱਝਾਂ ਗਾਵਾਂ ਗਾਵਾਂ ਚਾ ਰਿਹਾ, ਕਹੂੰ ਲੱਖਣ ਲਵਈਆ, ਕਈਆਂ ਲੱਖਣ ਦਾ ਅਰਥ ਕੀਤਾ ਮੱਖਣ, ਲੱਖਣ ਦਾ ਅਰਥ ਲੱਛਣ ਲਵਾਉਣਾ, ਕਿਤੇ ਗਾਵਾਂ ਚਾ ਰਹੇ, ਕਿਤੇ ਬੰਸਰੀ ਵਜਾ ਰਹੇ, ਕਿਤੇ ਆਪਣੇ ਉੱਤੇ ਬੈਠਾ ਤੋਮਤਾ ਲਵਾਈ ਜਾ ਰਿਹਾ, ਕਿਤੇ ਬੁਰਾ ਬਣਿਆ ਬੈਠਾ, ਕਿਤੇ ਚੰਗਾ ਬਣਿਆ ਬੈਠਾ। ਪਰ ਨਈਆ ਤੇ ਬੈਰੇ ਕਰਨਾ, ਤੇਰੇ ਤੋਂ ਵੱਖ ਕੋਈ ਨੀ। ਇਹਨੂੰ ਹੋਰ ਥੋੜਾ ਜਿਹਾ ਗੁਰਮੁਖ ਸੌਖਾ ਸਮਝ ਲਓ। ਸਮਝ ਦਾ ਮਤਲਬ ਇਹ ਨੀ ਕਿ ਤੁਹਾਨੂੰ ਨੀ ਪਤਾ, ਮੈਂ ਆਪਣੇ ਮਨ ਨੂੰ ਕਹਿ ਰਿਹਾ। ਅਸੰਖ ਜਪ ਅਸੰਖ ਭਾਉ, ਹਾਂਜੀ, ਦੂਜੀ ਅਸੰਖ ਮੂਰਖ ਅੰਧ ਘੋਰ, ਦੋ ਪੌੜੀਆਂ ਇਕੱਠੀਆਂ ਹਨ। ਪਰ ਕਿਤੇ ਤੁਸੀਂ ਦੇਖੋ ਮੂਰਖ ਅੰਧਕਾਰ ਦੀ ਪੌੜੀ ਚ ਕਹਿ, ਰੱਬ ਜੀ ਇਹ ਬੰਦੇ ਤੇਰੇ ਤੋਂ ਬਾਗੀ ਹੋ ਗਏ, ਮਾਰ ਦੇ ਮਾਰ ਜੀ। ਕਹਿੰਦੇ ਨਾ, ਮਾੜਿਆਂ ਵਿੱਚ ਵੀ ਤੂੰ ਹੀ ਖੇਡ ਰਿਹਾ, ਤੇਰੇ ਤੋਂ ਵੱਖਰਾ ਕੋਈ ਨੀ। ਜੋ ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵ ਹੈ ਸਾਈ ਭਲੀ ਕਾਰ। ਨੱਚੰਤੀ ਗੋਪੀ ਜੰਨਾ, ਤੇ ਇਹ ਤੇਰੀ ਕਾਰ ਹੈ। ਗੁਰੂ ਜੀ ਕਹਿੰਦੇ ਕਹੂੰ ਬੇਦ ਕੀ ਬਾਣੀ ਬਾਣੀ, ਕਹੂੰ ਕੋ ਕੀ ਕਹਾਣੀ, ਕਹੂੰ ਨਾਰ ਕੋ ਪ੍ਰਕਾਰ ਹੋ। ਅੱਗੇ ਕਹਿੰਦੇ ਨੇ ਕਹੂੰ ਬੇਨ ਕੇ ਵਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲੱਖਣ ਲਵਈਆ, ਆਪਣੇ ਤੇ ਤੁਮਤਾ ਲਵਾਈ ਬੈਠਾ, ਕਿਤੇ ਅਪਮਾਨ ਤੋ ਰਿਹਾ। ਦੇਖੋ ਕੈਸੇ ਕਮਾ, ਲੱਖਣ ਲਵਾਈਆ, ਕਹੂੰ ਸੁੰਦਰ ਕੁਮਾਰ ਹੋ, ਸ਼ੁੱਧਤਾ ਕਿਸਾਨ ਹੋ, ਸੰਤਰ ਕੇ ਪ੍ਰਾਣ ਹੋ, ਕਿ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ ਹੋ, ਕਿਉਂਕਿ ਤੂੰ ਰਚਨਾ ਕਰੀ ਬੈਠਾ ਨਾ, ਇਹ ਰਚਨਾ ਚ ਚੰਗੇ ਮੰਦੇ ਸਾਰੇ ਨੇ, ਪਰ ਤੇਰੇ ਉੱਤੇ ਦਾਗ ਕੋਈ ਨੀ ਲੱਗਦਾ। ਮੇਰੀ ਫਿਰ ਬੇਨਤੀ ਸੁਣਿਓ ਧਿਆਨ ਨਾਲ ਜੀ, ਨੱਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਕੋਈ ਪਰਮਾਤਮਾ ਚੰਗੇ ਮੰਦੇ ਉਹਦੇ ਨੇ ਜੀ। ਤੁਸੀਂ ਮੈਨੂੰ ਦੱਸੋ ਕਿਹੜਾ ਜਿਹੜਾ ਮੰਦਾ ਉਹਦੇ ਹੁਕਮ ਤੋਂ ਬਾਹਰ ਹੈ। ਭਗਤ ਨਾਮਦੇਵ ਰਚਨਾ ਦੀ ਗੱਲ ਕਰ ਰਹੇ ਆ, ਕਹਿੰਦੇ ਦੇਖੋ ਭਾਈ, ਨਈਆ ਤੇ ਬੈਰੇ ਕੰਨਾ ਉਸ ਨਾਇਕ ਤੋਂ ਵੱਖਰਾ।

0: ਕੋਈ ਅੱਗੇ ਹੈ ਤਰਕ ਨਾ ਚਾ ਨਾ ਚਾ ਇਕੱਠਾ ਪਾਠ ਨਹੀਂ ਤਰਕ ਨਾ ਚਾ ਉਹਦੀ ਰਚਨਾ ਤੇ ਤਰਕ ਨਾ ਕਰੀ ਜੋ ਉਹਨੇ ਬਣਾ ਦਿੱਤਾ ਅੰਜ ਨਾ ਕਰੀ ਅੰਜ ਸਾਡੇ ਬੰਦੇ ਕਰਦੇ ਜੇ ਪ੍ਰਮਾਤਮਾ ਅੰਜ ਨਾ ਕਰਦਾ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਸੁਣਾਉਣਾ ਆ ਤਰਬੂਜ ਤੁਸੀਂ ਤਰਬੂਜ ਕਹਿੰਦੇ ਹੋ ਨਾ ਵਾਟਰਮੈਲਨ ਹਦਵਾਣਾ ਵੈਸੇ ਸਾਡੇ ਪੁਰਾਣੇ ਬਜ਼ੁਰਗ ਹਦਵਾਣਾ ਹੀ ਕਹਿੰਦੇ ਹੁੰਦੇ ਸਨ ਇੱਕ ਬੰਦਾ ਨਾ ਮੇਰੀ ਗੱਲ ਸੌਖੀ ਸਮਝ ਪੈ ਜਾਏਗੀ ਮੈਂ ਕਹਾਣੀ ਜਾਣ ਬੁੱਝ ਕੇ ਲਈਏ ਇੱਕ ਬੰਦਾ ਸੀ ਸੁੱਤਾ ਬੋਰਡ ਦੇ ਰੁੱਖ ਥੱਲੇ ਰੇਤਲੀ ਜ਼ਮੀਨ ਸੀ ਉਹਨੂੰ ਨੀਂਦ ਆਈ ਤੇ ਦੇਖਿਆ ਬੋਰਡ ਦੇ ਨਿੱਕੇ ਨਿੱਕੇ ਫਲ ਹੁੰਦੇ ਆ ਨਿੱਕੇ ਨਿੱਕੇ ਮਲੇ ਦੇ ਬੇਰ ਨੀ ਵੇਖੇ ਇਉਂ ਕਹਿ ਲੋ ਅੱਜ ਕੱਲ ਤੁਹਾਨੂੰ ਕੀ ਕਹਾਂ ਬਲਿਊ ਬੇਰੀ ਹਾਂ ਇੰਨੇ ਕੁ ਹੁੰਦੇ ਨਿੱਕੇ ਨਿੱਕੇ ਤੇ ਜਿੱਥੇ ਸੁੱਤਾ ਸੀ ਤੇ ਨਿੱਕੀ ਜੀ ਬੇਲ ਵੱਲ ਉਹਦੇ ਨਾਲ ਲੱਗਾ 10 ਕਿਲੋ ਹਦਵਾਣਾ ਤੇ ਲੰਮਿਆਂ ਪਿਆ ਪਿਆ ਕਹਿੰਦਾ ਕਹਿੰਦਾ ਪ੍ਰਮਾਤਮਾ ਤੂੰ ਕਿਹੜੀ ਕਿਸੇ ਦੀ ਸਲਾਹ ਲਈ ਸੀ ਐਡਾ ਵੱਡਾ ਦਰਖਤ ਜਿਹਨੇ ਹਜ਼ਾਰਾਂ ਸਾਲ ਜੀਣਾ ਇਹਦੇ ਪੱਤੇ ਏਡੇ ਵੱਡੇ ਨਿੱਕਾ ਜਿਹਾ ਫਲ ਆਇਆ ਨਿੱਕਾ ਜਿਹਾ ਫਲ ਬੋਰਡ ਦਾ ਨਿੱਕਾ ਜਿਹਾ ਫਲ ਆ ਨਿੱਕੀ ਜੀ ਵੇਲ ਹੈ ਜਿਹਨੇ ਰਹਿਣਾ ਵੀ ਕੋਈ ਦੇਣ ਹੈ ਤੇ ਇਹਨੇ ਨੇ ਤੂੰ 10-10-15 ਪਹਿਲਾਂ ਕਿਲੋ ਦੇ ਤਰਬੂਜ ਲਾ ਦਿੱਤੇ ਜੇ ਇਹ ਕੰਮ ਉਲਟਾ ਕਰ ਲਈ ਤਰਬੂਜ ਉੱਤੇ ਲਾ ਦਿੰਦਾ ਤੇ ਜਿਹੜੇ ਨਿੱਕੇ ਨਿੱਕੇ ਫਲ ਲੱਗੇ ਨੇ ਵੇਲਾਂ ਨੂੰ ਲਾ ਦਿੰਦਾ ਇਹ ਗੱਲ ਕਰਕੇ ਸੌਂ ਗਿਆ ਤਰਕ ਕਰਕੇ ਜਦੋਂ ਸੁੱਤਾ ਨਾ ਰੱਬ ਦੀ ਖੇਡ ਇਸ ਤਰ੍ਹਾਂ ਸਿੱਧਾ ਪਿਆ ਸੀ ਤੇ ਉੱਤੋਂ ਨਾ 25 ਫੁੱਟ ਉੱਚਾ ਟਾਹਣੀ ਦੇ ਨਾਲ ਉਹਦਾ ਫਲ ਡਿੱਗਾ ਨਿੱਕਾ ਜਿਹਾ ਤੇ ਨੱਕ ਦੀ ਕਰੁੰਬਲੀ ਤੇ ਵੱਜਾ ਸੁੱਤੇ ਦੇ ਠਾ ਕਰਕੇ ਜੋ ਵੱਜਾ ਅੱਖਾਂ ਚੋਂ ਪਾਣੀ ਆ ਗਿਆ ਮਲ ਕੇ ਕਹਿੰਦਾ ਨਹੀਂ ਨਹੀਂ ਤੂੰ ਚੰਗਾ ਹੀ ਕਰਨਾ ਜੇ ਹਦਵਾਣਾ ਵੱਜਦਾ ਮੇਰਾ ਕੀ ਬਣਨਾ ਸੀ ਬੱਚੇ ਤੇ ਰੱਖਿਓ ਜੋ ਰੱਬ ਕਰਦਾ ਨਾ ਉਹ ਤਰਕ ਨਾ ਚਾਹ ਤਰਕ ਨਹੀਂ ਕਰਨਾ ਮੈਂ ਤਾਂ ਥੋੜਾ ਤੁਹਾਡਾ ਮਾਇੰਡ ਚੇਂਜ ਕੀਤਾ ਮੈਂ ਗੱਲ ਆਪਣੀ ਸ਼ਬਦ ਦੀ ਕਰਕੇ ਜਾਣੀ ਕਾਹਦਾ ਤਰਕ ਕਰਨ ਜੇ ਇਸ ਤਰ੍ਹਾਂ ਮੈਂ ਕਰਦਾ ਇਸ ਤਰ੍ਹਾਂ ਕਰਦਾ ਅੰਜਨਾ ਨਹੀਂ ਪਿਆਰਿਓ ਉਹ ਜੋ ਕੁਝ ਕਰਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜੋ ਕੁਝ ਉਹਨੂੰ ਚੰਗਾ ਲੱਗਦਾ ਬਸ ਉਹੀ ਠੀਕ ਦੋ ਤਰੀਕੇ ਨੇ ਜੀ ਇੱਕ ਸੰਘਰਸ਼ ਦਾ ਇੱਕ ਸਮਰਪਣ ਦਾ ਜ਼ਿੰਦਗੀ ਸੰਘਰਸ਼ ਕਰੀਏ ਰੱਬ ਸਾਹਮਣੇ ਸੰਘਰਸ਼ ਨਹੀਂ ਕਰੀਦਾ ਸਮਰਪਣ ਕਰੀਦਾ ਜਿਸ ਠਾਕੁਰ ਸਿਓਂ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਫਿਰ ਅਰਜ ਕਹਿ ਮੈਂ ਹੁਣ ਸਮਾਪਤੀ ਵੱਲ ਆ ਰਿਹਾ ਵਾਂ ਤਰਕ ਨਾ ਚਾਹ ਨਾ ਤਰਕ ਕਰ ਕਿਉਂ ਤਰਕ ਕਰ ਰਹੇ ਤਰਕ ਨਾ ਚਾਹ ਭਰਮੀਆਂ ਚਾਹ ਜਿਹੜਾ ਤੂੰ ਭਰਮ ਚ ਪਿਆ ਹੋਇਆ ਦੂਰ ਕਰ ਭਰਮ ਇਹ ਫਿਰ ਸੁਣੋ ਆ ਹਿੰਦੂ ਹੈ ਆ ਮੁਸਲਮਾਨ ਹੈ ਇਹਨੂੰ ਨਾ ਮਿਲੇ ਹੋਏ ਬੜਾ ਬੰਦਾ ਗਲਤ ਜੇ ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ ਹੋਏ ਮਾੜਿਆਂ ਚੰਗਿਆਂ ਚ ਬੋਲਦਾ ਕਿਹੜਾ ਪਿਆ ਇਹ ਕਿਉਂ ਕਿਹਾ ਤਰਕ ਨਾ ਚਾਹ ਤਰਕ ਮਤ ਕਰ ਉਸਕੀ ਰਚਨਾ ਪਰ ਭਰਮੀਆਂ ਚਾਹ ਭਰਮ ਦੂਰ ਕਰ ਕੇਸਵਾ ਬਚੌਨੀ ਆਈਏ ਮਈਏ ਏਕ ਆਨ ਜੀਓ ਇੱਥੇ ਸਮਾਪਤੀ ਹੁੰਦੀ ਧੁੱਖ ਦੀ ਫਿਰ ਧਿਆਨ ਨਾਲ ਸੁਣ ਕੇਸਵਾ ਇਹਦਾ ਅਰਥ ਹੈ ਜਿਹਦੇ ਕੇਸ਼ ਬੜੇ ਸੋਹਣੇ ਨੇ ਬਚੌਨੀ ਦਾ ਅਰਥ ਹੈ ਬਚਨ ਉਂਝ ਵੈਸੇ ਇਹ ਗੀਤਾ ਵਿੱਚ ਆਉਂਦਾ ਹੈ ਕ੍ਰਿਸ਼ਨ ਜੀ ਕਹਿੰਦੇ ਨੇ ਮੈਂ ਤੁਹਾਡੇ ਚ ਬੋਲਣਾ ਤੁਸੀਂ ਮੇਰੇ ਚੋ ਪਰ ਇੱਥੇ ਭਗਤ ਜੀ ਨੇ ਕੈਸੇ ਕਮਾਲ ਦੀ ਉਦਾਹਰਣ ਲਈ ਕੇਸ਼ਵਾ ਬਚੌਨੀ ਸੋਹਣੇ ਕੇਸ਼ਾਂ ਵਾਲਾ ਮੇਰਾ ਜਿਹੜਾ ਵਾਹਿਗੁਰੂ ਹੈ ਪਰਮਾਤਮਾ ਹੈ ਉਹਦੇ ਹੀ ਬਚਨ ਨੇ ਉਹਦੇ ਹੀ ਬੋਲ ਨੇ ਕਿਹਦੇ ਚ ਕੇਸ਼ਵਾ ਬਚੌਨੀ ਆਈਏ ਮਈਏ ਆਈਏ ਮਈਏ ਦਾ ਅਰਥ ਪੁਰਸ਼ ਅਤੇ ਇਸਤਰੀਆਂ ਮਈਏ ਮਾਈ ਬੰਦੇ ਅਤੇ ਔਰਤਾਂ ਨਰ ਔਰ ਮਦੀਨ ਭਗਤ ਜੀ ਕਹਿੰਦੇ ਨੇ ਜੇ ਇਸਤਰੀਆਂ ਦੀ ਆਵਾਜ਼ ਬਰੀਕ ਹੈ ਤੇ ਤਾਂ ਵੀ ਉਹ ਬੋਲ ਰਿਹਾ ਹੈ ਜੇ ਪੁਰਸ਼ਾਂ ਦੀ ਆਵਾਜ਼ ਗ੍ਰਾਮ ਵਿੱਚ ਤੇ ਤਾਂ ਵੀ ਉਹੀ ਬੋਲ ਉਹਦੀ ਬੋਲ ਨੇ ਜੀ ਕੇਸ਼ਵਾ ਬਚੌਨੀ ਆਈਏ ਮਈਏ ਏਕ ਆਨ ਜੀਓ ਏਕ ਆਨ ਦਾ ਅਰਥ ਇੱਕ ਰਸ ਉਹ ਸਭ ਚ ਬੋਲਦਾ ਪਿਆ ਅੱਗੇ ਹੁਣ ਧਿਆਨ ਨਾਲ ਸੁਣਿਓ ਇਹ ਤਾਂ ਸੱਚੀ ਮੈਂ ਤੁਹਾਨੂੰ ਕਹਿੰਦਾ ਜੇ ਕਿਤੇ ਨਿੱਠ ਕੇ ਇਹਦੀ ਕਥਾ ਕੀਤੀ ਜਾ ਪੂਰੀ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਆ ਰਿਹਾ ਕੇਸ਼ਵਾ ਬਚੌਨੀ ਆਈਏ ਮਈਏ ਏਕ ਆਨ ਜੀਓ ਅੱਗੇ ਹੈ ਪਿੰਦੀ ਉਬਕਲੇ ਸੰਸਾਰਾ ਪਿੰਦੀ ਦਾ ਅਰਥ ਅਸੀਂ ਹੁਣ ਕਰਕੇ ਆਏ ਕੀ ਕਰਕੇ ਆਏ ਪਿੰਦੀ ਦਾ ਅਰਥ ਜੀ ਟਿੰਡ ਜੇ ਆਹੀ ਗੱਲ ਮੈਂ ਤੁਹਾਨੂੰ ਪੁੱਛਾਂ ਜੇ ਕਲਾਸ ਚ ਪੁੱਛ ਲੈਂਦੇ ਅਗਲੇ ਕਹਿੰਦੇ ਬਾਹਰ ਚੱਲੋ ਪਰ ਆਪਾਂ ਇਸ ਤਰ੍ਹਾਂ ਨਹੀਂ ਲੈਣਾ ਮੇਰੀ ਬੇਨਤੀ ਹੈ ਇਹਨੂੰ ਆਮ ਨਾ ਜਾਣੋ ਪਿੰਦੀ ਉਬਕਲੇ ਸੰਸਾਰਾ ਪਿੰਦੀ ਦਾ ਅਰਥ ਖੂਹ ਦੀਆਂ ਟਿੰਡਾਂ ਖੂਹ ਦੀ ਟਿੰਡ ਉਬਕਲੀ ਦਾ ਅਰਥ ਹੁੰਦਾ ਹੈ ਡੁੱਬਣਾ ਤੇ ਫਿਰ ਬਾਹਰ ਨਿਕਲਣਾ ਖੂਹ ਦੀ ਟਿੰਡ ਦਾ ਮਾਹਲ ਗਿਰਦੀ ਹੈ ਇੱਕ ਪਾਣੀ ਚ ਭਰਦੀ ਏ ਦੂਜੀ ਖਾਲੀ ਹੋ ਜਾਂਦੀ ਏ ਡੁੱਬਦੀ ਏ ਫਿਰ ਆਉਂਦੀ ਏ ਕਹਿਣ ਲੱਗੇ ਵਾਹਿਗੁਰੂ ਜੀ ਕਿੰਨੇ ਜਨਮ ਭਟਕਦਿਆਂ ਭਟਕਦਿਆਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਅੱਜ ਭਟਕਦੇ ਭਟਕਦੇ ਚੰਗੇ ਕਰਮ ਆ ਗਏ, ਬੰਦਗੀ ਕੀਤੀ ਤੇਰੇ ਬੂਹੇ ਤੇ ਆ ਗਏ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ, ਭਟਕ ਭਟਕ ਕੇ ਭਰਮ ਭਰਮ ਆਏ, ਤੂੰ ਚੇ ਦੁਬਾਰਾ ਤੇਰੇ ਦਰਵਾਜੇ ਤੇ ਆ ਗਏ। ਜਦੋਂ ਦਰਵਾਜੇ ਤੇ ਆਏ, ਅੰਦਰੋਂ ਰੱਬ ਜੀ ਬੋਲ ਕੇ ਪੁੱਛਦੇ ਨੇ, ਤੂੰ ਕੁਨ ਰੇ, ਕੌਣ ਹੈ ਤੂੰ ਜਿਹੜੀਆਂ ਇਹਨਾਂ ਗੱਲਾਂ ਕਰਨਾ ਪਿਆ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕੌਣ ਹੈ ਤੂੰ ਜਿਹੜਾ ਕਹਿ ਰਿਹਾ ਕਿ ਪਹਿਲ ਪੁਰੀਏ ਪੁੰਡਰਿਕ ਵਨਾ ਤਾਂਚੇ ਖਾਂਸਾ ਸਗਲੇ ਜਾਣਾ, ਤੂੰ ਕੌਣ ਹੈ ਭਾਈ? ਮੈਂ ਅਰਸ਼ ਕਰ ਰਿਹਾ, ਪਰਮੇਸ਼ਵਰ ਕਹਿ ਰਿਹਾ, ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ? ਜਦੋਂ ਤੁਮ ਚੇ ਦੁਆਰਾ ਕਿਹਾ, ਇਹਦਾ ਮਤਲਬ ਪਹਿਲਾਂ ਭਗਤ ਨਾਮ ਦੇ ਬੋਲਿਆ, ਸੰਬੋਧਨ ਰੱਬ ਨੂੰ ਕਰ ਰਿਹਾ, ਤੁਮ ਚੇ ਦੁਆਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਤੇਰੇ ਦਰ ਤੇ ਆਏ, ਤੇ ਦਰ ਤੋਂ ਆਵਾਜ਼ ਆਈ ਤੂੰ ਕੁਨ ਰੇ। ਯਾਦ ਰੱਖਿਓ, ਇੱਕ ਕੁਨ ਦਰ ਹੁੰਦਾ ਕਰ, ਇੱਕ ਸ਼ਬਦ ਹੈ ਫਾਰਸੀ ਦਾ, ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ, ਕਰਤਾਰ ਕੁਨ ਦਰ ਤੇ ਕਰ। ਇੱਕ ਇਸਲਾਮ ਸ਼ਬਦ ਵਰਦਿਆ ਕੁਨ ਬਾ ਕੁਨ, ਹੋ ਜਾ। ਹੁਣ ਇੱਥੇ ਤੂੰ ਕੁਨ ਰੇ, ਤੂੰ ਕੌਣ ਹੈ ਜਿਹੜਾ ਕਹਿ ਰਿਹਾ ਭਰਮ ਭਰਮ ਆਏ ਤੁਮ ਚੇ ਦੁਆਰਾ? ਤੁਮ ਕੌਣ ਹੋ ਭਾਈ, ਕਿਹੜਾ ਬੋਲ ਰਿਹਾ ਸਾਹਮਣੇ? ਕਹਿਣ ਲੱਗੇ ਮੈਂ ਜੀ। ਅਸੀਂ ਅਕਸਰ ਪਾਠ ਕਰਦੇ ਹਾਂ ਨਾਮਾ ਜੋੜ ਕੇ, ਨਹੀਂ ਨਾਮਾ ਵੱਖਰਾ ਸੰਤੈਸ ਹੈ, ਮੈਂ ਜੀ, ਮੈਂ ਹਾਂ ਜੀ ਮੈਂ। ਹੁਣ ਸਾਡੇ ਟੀਕਾਕਾਰ ਗੁਰਮੁਖ ਅਰਥ ਕਰਦੇ ਆ ਮੈਂ ਜੀ ਨਾਮਾ, ਜੋ ਪੁੱਛਿਆ ਤੂੰ ਕੁਨ ਰੇ, ਮੈਂ ਜੀ ਨਾਮਾ। ਦਾਸ ਦੇ ਮਨ ਚ ਇੱਕ ਦਿਨ ਆਇਆ, ਜੇ ਕੱਥਾ ਹੁੰਦਾ ਨਾਮਾ ਵੱਖਰਾ ਮੈਂ ਜੀ ਵੱਖਰਾ, ਇਹਦਾ ਮਤਲਬ ਇਉਂ ਕਰੋ ਕਿ ਜਿਵੇਂ ਇੱਕ ਜਾਣਕਾਰ ਬੰਦਾ, ਸਮਝ ਲਓ ਇੱਕ ਘਰ ਦਾ ਬੱਚਾ ਆ ਰਿਹਾ ਘਰ ਨੂੰ, ਉਹਨੇ ਦਰਵਾਜੇ ਤੇ ਉਹਦੇ ਪੈਰਾਂ ਦੀ ਆਹਟ ਆਈ, ਅੰਦਰੋਂ ਬਜ਼ੁਰਗ ਬੋਲ ਕੇ ਪੁੱਛਦਾ ਬਈ ਕੌਣ ਹੋ, ਕਿਹੜਾ ਬਈ ਕਿਹੜਾ ਹੈ? ਜਿਹੜਾ ਜਾਣਕਾਰ ਹੈ ਆਵਾਜ਼ ਦਾ ਸ਼ਬਦ ਦਾ, ਉਹ ਅੱਗੋਂ ਕਹਿੰਦਾ ਜੀ ਮੈਂ ਹਾਂ ਜੀ ਬਾਪੂ ਜੀ ਮੈਂ ਹਾਂ, ਆਪਣਾ ਨਾਮ ਨਹੀਂ ਦੱਸਦਾ, ਮੈਂ ਹਾਂ। ਤੇ ਬਾਪੂ ਬੋਲ ਕੇ ਕਹਿੰਦਾ ਫਲਾਣਾ ਸਿੰਘ ਆਇਆ, ਕਹਿੰਦਾ ਹਾਂ ਜੀ ਮੈਂ ਹੀ ਹਾਂ। ਹੁਣ ਇਹਨੂੰ ਸੁਣਿਓ, ਤੂੰ ਕੁਨ ਰੇ, ਤੂੰ ਕੌਣ ਹੈ? ਨਾਮਦੇਵ ਜੀ ਬੋਲੇ ਮੈਂ ਜੀ ਮੈਂ ਹੂੰ ਜੀ। ਪਰਮੇਸ਼ਰ ਕਹਿੰਦੇ ਨਾਮਾ ਨਾਮਾ, ਹੋ ਜੀ ਹਾਂ ਹਾਂ ਮੈਂ ਹੀ ਹਾਂ। ਵਾਹ ਵਾਹ, ਕੈਸੇ ਕਮਾਲ ਦੀ ਗੱਲ ਜੀ, ਕਿਉਂਕਿ ਦੂਜੇ ਇੱਕ ਦੂਜੇ ਨੂੰ ਜਾਣਦੇ ਨੇ, ਜਿਹੜਾ ਮੰਦਰ ਘੁਮਾਈ ਬੈਠਾ ਇਹਦੀ ਖਾਤਰ, ਜਿਹੜਾ ਧਰਤੀ ਟੇਢੀ ਕਰੀ ਬੈਠਾ, ਜਿਹੜਾ ਛਪਰੀਆਂ ਪਛਾਣਦਾ ਪਿਆ, ਜਿਹੜਾ ਸੇਜਾਂ ਕੱਢਦਾ, ਉਹਨੂੰ ਪਤਾ ਨੀ ਨਾਮਦੇਵ ਦੀ ਆਵਾਜ਼ ਨੀ? ਹਾਂ ਹਾਂ, ਦੇਖੋ ਕਿੱਡਾ ਪਿਆਰਾ ਬਚਨ, ਕੀ ਕਹਿੰਦੇ ਨੇ, ਜਿਹਦੀ ਹਾਟਲਾਈਨ ਹੀ ਕਹਿੰਦੇ ਨੇ ਫੋਨ ਚੁੱਕਿਆ ਸਿੱਧਾ ਗਿਆ, ਬਸ ਆ ਹੀ ਜੇ, ਉਹਨੇ ਕੋਈ ਨੀ ਕੀਤਾ ਧਿਆਨ, ਇਹ ਟਿਕਾਓ ਤੇ ਫਿਰ ਬੋਲੇਗਾ। ਕਹਿਣ ਲੱਗੇ ਤੂੰ ਕੁਨ ਰੇ, ਮੈਂ ਜੀ ਮੈਂ ਹਾਂ, ਨਾਮਾ ਨਾਮਦੇਵ ਹੈ? ਅਬੇ ਤੂੰ ਨਾਮਦੇਵ ਹੈ? ਹੋ ਜੀ ਹਾਂ ਮੈਂ ਹੀ ਹਾਂ। ਕੈਸੇ ਆਇਆ? ਆਲਾ ਤੇ ਨਿਵਾਰਨਾ ਜਮ ਕਾਰਨ। ਫਿਰ ਸੁਣਿਓ, ਆਲਾ ਦਾ ਅਰਥ ਹੈ ਸੰਸਾਰ ਆਲਿਆ, ਜਿਹਨੂੰ ਘਰ ਕਹਿੰਦੇ ਆ, ਨਿਵਾਰਨਾ ਦਾ ਅਰਥ ਦੂਰ ਕਰ ਦੇ, ਜਮ ਕਾਰਨਾ ਜਮਦੂ ਤੇਰਾ ਮੌਤ ਦਾ ਪੈਖ ਹੈ, ਮੈਂ ਤੇਰੇ ਦਰ ਤੇ ਆਇਆ, ਮੈਂ ਨਾਮਦੇਵ ਹਾਂ, ਇੱਕ ਸੰਸਾਰ ਦੇ ਦੁੱਖਾਂ ਨੇ ਮੇਰੀ ਬਸ ਕਰਾ ਦਿੱਤੀ, ਦੂਜਾ ਮੌਤ ਦਾ ਡਰ ਸਤਾਉਂਦਾ, ਅੱਜ ਮੈਂ ਤੇਰੇ ਬੂਹੇ ਤੇ ਆਇਆ, ਮੇਰੇ ਦੁੱਖ ਵੀ ਕਰ ਤੇ ਮੌਤ ਦਾ ਡਰ ਵੀ ਦੂਰ ਕਰ, ਮੈਂ ਭਟਕ ਭਟਕ ਕੇ ਤੇਰੇ ਦਰ ਤੇ ਆਇਆ, ਪਰਮ ਪਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ, ਮੈਂ ਜੀ ਨਾਮਾ, ਹੋ ਜੀ। ਵੈਸੇ ਅਰਥ ਵਿਦਵਾਨਾ ਕੀਤੇ ਨੇ, ਖੇ ਜੀ ਹੋ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ, ਇੱਕ ਦੁੱਖ ਰਾਮ ਰਾਇ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਬਸ ਆਹ ਦੁੱਖ ਕੱਟ ਦੇ, ਇੱਕ ਵਕਾਰਾਂ ਦਾ ਤੇ ਦੂਜਾ ਮੇਰੇ ਵਾਹਿਗੁਰੂ ਜੀ ਜਨਮ ਮਰਨ ਦਾ। ਇਹ ਭਗਤ ਨਾਮਦੇਵ ਜੀ ਨੇ ਇਹਦੇ ਵਿੱਚ ਸ੍ਰਿਸ਼ਟੀ ਦੀ ਰਚਨਾ, ਉਹਦੀ ਸਰਬ ਵਿਆਪਕਤਾ, ਉਂਝ ਉਹਨਾਂ ਕਿਹਾ ਵੀ ਵੇਦਾਂਤ ਇਹ ਕਹਿ ਰਿਹਾ, ਪੁਰਾਣ ਇਹ ਕਹਿ ਰਹੀ ਹੈ। ਕਹਿਣ ਲੱਗੇ ਪ੍ਰੇਮ ਨਾਲ ਉਹਦੇ ਨਾਲ ਗੱਲਾਂ ਕਰਨੀਆਂ ਸਿੱਖੋ, ਛੱਡੋ ਵੇਦਾਂਤ ਤੇ ਪੁਰਾਣਕ ਨੂੰ, ਉਹਦੇ ਨਾਲ ਪਿਆਰ ਕਰੋ ਤੇ ਸੱਚੀ ਮੁੱਚੀ ਉਹ ਗੱਲਾਂ ਵੀ ਕਰਨ ਲੱਗ ਪੈਂਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2323 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंक्वेट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हाल नू 403-633-2000 यानी 403-633-2000 ते संपर्क कर सकते हो। रियो बैंक्वेट हॉल का पता है यूनिट नंबर 2850 होपवेल प्लेस नॉर्थ ईस्ट कैलगरी।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਸਤਿਗੁਰੂ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਸਤਿਗੁਰੂ, ਦੀਨ ਦਿਆਲ ਦੀਨਾ ਬੰਧੂ ਦੀਨਾ ਨਾਥ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਕਲਜੋ ਕੇ ਜਹਾਜ ਸਤਿਗੁਰੂ, ਨਿਮਾਣਿਆਂ ਨਿਤਾਣਿਆਂ ਦੇ ਮਾਣ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਨਿਗੱਤਿਆਂ ਨਿਪੱਤਿਆਂ ਦੀ ਗੱਤ ਪੱਤ ਸਤਿਗੁਰੂ, ਨਿਧਿਰਿਆਂ ਦੀ ਧਿਰ, ਅਨਾਥਾਂ ਯਤੀਮਾਂ ਬੇਸਹਾਰਿਆਂ ਦਾ ਸਹਾਰਾ ਸਤਿਗੁਰੂ, ਨਿਰੰਕਾਰ ਆਕਾਰ ਸਤਿਗੁਰੂ, ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਣੰ ਸਤਿਗੁਰ ਗੁਰਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਧਾਰਨ ਧਰਣੰ। ਪਾਰ ਬ੍ਰਹਮ ਸਵਾਮੀ ਜੀ ਕੀ ਪ੍ਰਤੱਖ ਦੇਹ ਆਪ ਸਿਰਜਣਹਾਰੈ ਧਾਰਿਆ, ਸਿਰਜਣਹਾਰ ਰਚਨਹਾਰ ਸਤ ਕਰਤਾਰ ਧੰਨ ਨਿਰੰਕਾਰ ਜੀ ਕਾ ਰੂਪ ਸਵਰੂਪ ਅਵਤਾਰ, ਚੌਥੀ ਪਾਤਸ਼ਾਹੀ ਧੰਨ ਧੰਨ ਧੰਨ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਧੰਨ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਧੰਨ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ। ਸੱਚੀ ਸਰਕਾਰ ਦੇ ਸੋਹਣੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਵੱਡੀ ਪ੍ਰਭਾਤ ਤੋਂ ਮਹਾਰਾਜ ਜੀ ਦੇ ਦਰਸ਼ਨ ਇਸ਼ਨਾਨ, ਸਤਿਗੁਰੂ ਜੀ ਦੀ ਗੁਰਬਾਣੀ ਦਾ ਕੀਰਤਨ, ਸਤਿਗੁਰੂ ਜੀ ਦੇ ਖੁੱਲ੍ਹੇ ਦਰਸ਼ਨ, ਸਤਿਗੁਰੂ ਜੀ ਦੀ ਵਡਿਆਈ ਵਿੱਚ ਗਾਏ ਹੋਏ ਸੋਹਲੇ ਸਵਈਏ, ਗੁਰਬਾਣੀ ਕੀਰਤਨ, ਸ਼੍ਰੀ ਮੁਖ ਵਾਕ ਅਰਦਾਸ ਸ਼ਬਦ ਕੀਰਤਨ ਦੇ ਨਾਲ ਜੁੜ ਕੇ ਅਤੇ ਇਸ ਪਾਵਨ ਦਰਬਾਰ ਵਿੱਚ ਸ਼੍ਰੀ ਗੁਰਮਰਜ਼ਾਦਾ ਮੁਤਾਬਕ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦੇ ਨਾਲ ਜੁੜ ਰਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਨਿਸ਼ਚੈ ਹੀ ਪੱਕਾ ਹੀ ਬਹੁਤ ਵੱਡੇ ਭਾਗਾਂ ਵਾਲਿਓ ਭਾਈ, ਕਲਯੁੱਗ ਦੇ ਇਸ ਭਿਆਨਕ ਸਮੇਂ ਵਿੱਚ, ਪਦਾਰਥਵਾਦੀ ਸਮੇਂ ਵਿੱਚ ਵੀ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਸਬੱਬ ਬਖਸ਼ਿਆ ਤਾਂ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਹੈ। ਨਿਰੰਕਾਰ ਦੀ ਦਰਗਾਹ ਬਾਰਗਾਹ ਦੇ ਵਿੱਚੋਂ ਜੋ ਅੱਜ ਮਹਾਰਾਜ ਜੀ ਨੇ ਮੁੱਖ ਵਾਕ ਹੁਕਮਨਾਮਾ ਤਰੁੱਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜੀ ਤੋਂ ਤਰੁੱਠ ਕੇ ਆਪ ਜੀ ਨੇ ਬਖਸ਼ਿਆ, ਉਹ ਮਹਾਰਾਜ ਗੁਰੂ ਅਮਰਦਾਸ ਜੀ ਗਰੀਬ ਨਿਵਾਸ ਜੀ ਦੇ ਸ੍ਰੀ ਮੁੱਖ ਵਾਕ ਹਨ। ਆਓ ਹੋਰ ਕੋਈ ਇੱਧਰ ਉੱਧਰ ਦਾ ਬਚਨ ਕਰਨ ਸੁਣਨ ਦੀ ਬਜਾਏ ਸਭ ਸਹਿ ਉਪਰ ਗੁਰਸ਼ਬਦ ਵਿਚਾਰ, ਹੋਰ ਕਥਨੀ ਵਧਾਉ ਨਾ ਸਗਲੀ ਇਸ਼ਾਰ। ਸਭ ਤੋਂ ਉੱਤਮ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ, ਸਤਿਗੁਰੂ ਜੀ ਦੇ ਮੁੱਖ ਵਾਕ ਨੂੰ ਵਿਚਾਰੀਏ, ਸਿੱਖ ਕੌਣ ਹੁੰਦਾ ਮਹਾਰਾਜ ਦੇ ਮੁੱਖ ਵਾਕ ਨੂੰ ਵਿਚਾਰਨ ਵਾਲਾ? ਸਿੱਖ ਤਾਂ ਮਹਾਰਾਜ ਦੇ ਸ਼ਬਦ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਬਾਣੀ ਦਾ ਆਤਮਿਕ ਆਨੰਦ ਲੈ ਸਕਦਾ ਹੈ, ਤਾਂ ਕਿ ਬਾਣੀ ਦਾ ਕੁਝ ਕੁ ਕੁਣਕਾ ਸਮੁੰਦਰ ਵਿੱਚੋਂ ਬੂੰਦ ਮਾਤਰ ਸਿੱਖ ਦੇ ਹਿਰਦੇ ਵਿੱਚ ਸਮਾ ਜਾਵੇ, ਸਮਾਈ ਹੋ ਜਾਵੇ, ਰਸਾਈ ਹੋ ਜਾਵੇ ਕਿ ਜੀਵਨ ਸਫਲ ਹੋ ਜਾਏਗਾ। ਆਓ ਗੁਰੂ ਕੇ ਸ਼ਬਦ ਉਪਦੇਸ਼ ਨੂੰ, ਗੁਰੂ ਕੇ ਮੁੱਖ ਵਾਕ ਨੂੰ ਆਪਣੀ ਝੋਲੀ ਵਿੱਚ ਪਵਾਓ ਭਾਈ। ਜਿਤਨੇ ਵੀ ਮਾਈ ਭਾਈ ਬਿਰਧ ਬਾਲਿਕ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਮੋਂ ਬਿਰਾਜਮਾਨ ਹੋ ਕਰ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾਵ ਮੀਡੀਆ ਦੇ ਜ਼ਰੀਏ ਮਹਾਰਾਜ ਜੀ ਦੀ ਕਥਾ ਦੇ ਨਾਲ ਜੁੜ ਰਹੇ ਹੋ ਭਾਈ, ਸਭ ਤੋਂ ਪਹਿਲਾਂ ਇਕਾਗਰਤਾ ਬਣਾਓ, ਮਹਾਰਾਜ ਜੀ ਦੇ ਚਰਨ ਹਿਰਦੇ ਵਿੱਚ ਵਸਾਓ, ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਸ਼ਬਦ ਦੇ ਨਾਲ ਜੁੜਨ ਦੇ ਵਾਸਤੇ ਰਸਨਾ ਪਵਿੱਤਰ ਕਰੋ ਪਿਆਰ।

ਪਾਤਸ਼ਾਹ ਜਿਨ੍ਹਾਂ ਦੀ ਕਥਾ ਅਕਥ ਬਾਣੀ ਵਿੱਚ ਦੱਸੀ ਹੋਈ। ਗੁਰ ਅਮਰਦਾਸ ਕੀ ਅਕਥ ਕਥਾ ਹੈ ਜੋ ਸਤਿਗੁਰੂ ਜੀ ਪਰਬਤ ਮੇਰਾਣ ਹਨ, ਤੂੰ ਮੇਰੋ ਮੇਰ ਪਰਬਤ ਸੁਆਮੀ ਹਨ, ਜੋ ਸਤਿਗੁਰੂ ਜੀ ਅਨਾਥ ਨਾਥੇ ਸਰਬ ਕੇ ਸਾਥੇ ਹਨ, ਜੋ ਸਤਿਗੁਰੂ ਜੀ ਆਪਣੇ ਪਿਆਰਿਆਂ ਦੀ ਲੋਕ ਪਰਲੋਕ ਵਿੱਚ ਬਾਂਹ ਫੜਨ ਵਾਲੇ ਹਨ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਆ ਸਿੱਖ ਤਾਰੈ ਸੋ ਪ੍ਰਸੰਨੈ। ਜੋ ਸਤਿਗੁਰਾਂ ਨੇ ਇਸ ਪਾਵਨ ਸੱਚਖੰਡ ਦਰਬਾਰ ਦੀ ਆਪ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ, ਧੰਨ ਭਾਈ ਰਾਮਦਾਸ ਜੀ ਅਰਥਾਤ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਹਿ ਕੇ ਨਿਸ਼ਾਨਦੇਹੀ ਕਰਾਈ, ਸਾਰੀਆਂ ਬਖਸ਼ਿਸ਼ਾਂ ਕੀਤੀਆਂ, ਐਸੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਇਹ ਸ਼ਬਦ ਹੈ ਭਾਈ। ਗਰੀਬ ਨਿਵਾਜ ਆਖਦੇ ਨੇ ਤ੍ਰਿਸ਼ਨਾ ਦਾਦੀ ਜਲ ਮੋਈ, ਇਹ ਸ੍ਰਿਸ਼ਟੀ ਇਹ ਦੁਨੀਆਂ ਇਹ ਦੁਨੀਆਂ ਦੇ ਲੋਕ ਤ੍ਰਿਸ਼ਨਾ ਦੇ ਵਿੱਚ ਸੜੀ ਹੋਈ ਸੜ ਰਹੀ ਹੈ, ਲੁੱਛ ਲੁੱਛ ਕਰ ਰਹੀ ਹੈ, ਅਤੇ ਲੂਸੀ ਹੋਈ ਸੜੀ ਹੋਈ ਇਹ ਦੁਨੀਆਂ ਜਲ ਜਲ ਕੇ ਸੜ ਸੜ ਕੇ ਪੁਕਾਰਾਂ ਕਰਦੀ ਹੈ, ਪਰ ਨਿਰੰਕਾਰ ਤੋਂ ਬਿਨਾਂ ਕੌਣ ਇਹਦੀ ਪੁਕਾਰ ਸੁਣੇ, ਕੋਈ ਵੀ ਨਾ ਸੁਣੇ, ਸੁਣਨ ਵਾਲਾ ਕੌਣ ਹੈ। ਮਹਾਰਾਜ ਅੱਗੇ

ਸੀਤਲ ਸਤਿਗੁਰੂ, ਠੰਡੇ ਸਤਿਗੁਰੂ, ਇੰਨੇ ਠੰਡੇ ਸਤਿਗੁਰੂ ਜੋ ਤੱਤੀ ਤਵੀ, ਜਿਹਨੂੰ ਸਵਾ ਬਾਰਾਂ ਮਾਣ ਪੱਕਾ, ਕੱਚਾ ਮਣ ਨਹੀਂ ਪੱਕਾ, ਬਾਲਣ ਬਾਲ ਕੇ ਤਵੀ ਗਰਮ ਕਰਦਾ ਮਲੇਸ਼ ਪਾਪੀ ਅਤੇ ਚੰਦੂ ਲਾਲ ਦੁਸ਼ਟ, ਅਤੇ ਸਵਾ ਬਾਰਾਂ ਮਣ ਪੱਕਾ ਬਾਲਣ ਬਾਲ ਕੇ ਰੇਤ ਗਰਮ ਕਰਦਾ ਗੁਰੂ ਗਰੀਬ ਨਿਵਾਜ ਮਹਾਰਾਜ, ਫਿਰ ਵੀ ਠੰਡੇ ਨਟ ਨਾਰਾਇਣ ਦੇ ਵਿੱਚ ਸ਼ਬਦ ਉਚਾਰਦੇ ਹੋ, ਲਾਹ ਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਸਾਈਂ ਮੀਆਂ ਮੀਰ ਜੀ ਨੂੰ ਕਹਿੰਦੇ ਨੇ, ਸਤਿਗੁਰੂ ਆਖਿਆ ਸੁਣੋ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਣ ਤਪ ਰਹਾ, ਮਨ ਸੀਤਲ ਹੈ ਹਰ ਨਾਮ ਸੇ। ਐਸੇ ਠੰਡੇ ਸਤਿਗੁਰੂ ਜੋ ਮੈਦਾਨੇ ਜੰਗ ਵਿੱਚ ਵੀ ਠੰਡੇ ਹਨ, ਮੈਦਾਨੇ ਜੰਗ ਵਿੱਚ ਵੀ, ਹਾਂਜੀ ਭਾਈ, ਮੈਦਾਨੇ ਜੰਗ ਵਿੱਚ ਤੀਰ ਤੁਬਕ ਚਲਾਉਂਦੇ ਹੋਏ ਵੀ ਆਪ ਜੀ ਸ਼ਾਂਤ, ਇੱਕ ਰਸ ਅਖੰਡ ਸ਼ਾਂਤੀ ਵਾਲੇ ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ। ਧੰਨ ਜੀਓ ਤਿਹ ਕੋ ਜਗ ਮੈਂ ਮੁੱਖ ਤੇ ਹਰ, ਚਿੱਤ ਮੈਂ ਜੁੱਧ ਵਿਚਾਰੈ, ਚਿੱਤ ਵਿੱਚ ਜੁੱਧ, ਮੁੱਖ ਵਿੱਚ ਮਹਾਰਾਜ ਜੀ ਦਾ ਨਾਮ, ਖਿੜੇ ਹੋਏ ਮੱਥੇ 'ਤੇ ਕੋਈ ਤਿਉੜੀ ਨਹੀਂ। ਐਸੇ ਸੀਤਲ ਸਤਿਗੁਰੂ, ਗ੍ਰਿਸਤ ਮਾਰਗ ਵਿੱਚ ਰਹਿ ਕੇ ਠੰਡੇ ਰਹਿਣ ਵਾਲੇ, ਮੈਦਾਨੇ ਜੰਗ ਦੇ ਅਮਲ ਵਿੱਚ ਠੰਡੇ ਰਹਿਣ ਵਾਲੇ, ਤੱਤੀ ਤਵੀ 'ਤੇ ਵੀ ਬਿਰਾਜਮਾਨ ਹੋ ਕੇ ਠੰਡੇ ਰਹਿਣ ਵਾਲੇ, ਆਪਣੇ ਪਿਆਰੇ ਗੁਰਸਿੱਖਾਂ ਨੂੰ ਵੀ ਠੰਡਿਆਂ ਕਰਨ ਵਾਲੇ, ਕਾਮ ਕ੍ਰੋਧ ਤ੍ਰਿਸ਼ਨਾ ਆਦਿਕ ਦੀ ਅਗਨੀ ਤੋਂ ਬਚਾਉਣ ਵਾਲੇ ਸੀਤਲ ਸਤਿਗੁਰੂ, ਸਤਿਗੁਰ ਸੀਤਲ ਜੇ ਮਿਲੇ, ਜੇ ਸੀਤਲ ਸਤਿਗੁਰੂ, ਠੰਡੇ ਸਤਿਗੁਰੂ ਮਿਲ ਜਾਣ, ਫਿਰ ਜਲੈ ਨਾ ਦੂਜੀ ਵਾਰ। ਇਹ ਦੁਨੀਆ ਜੋ ਜਲ ਰਹੀ ਸੀ, ਸੜ ਰਹੀ ਸੀ, ਲੁੱਛ ਰਹੀ ਸੀ, ਇਹ ਦੁਬਾਰਾ ਨਹੀਂ ਸੜੇਗੀ, ਇੰਨੀ ਠੰਡੀ ਹੋ ਜਾਏਗੀ ਕਿ ਕਦੇ ਵੀ ਗਰਮ ਨਹੀਂ ਹੋਏਗੀ। ਜਿਵੇਂ ਲਿਖਿਆ ਹੋਇਆ ਕਿਤਾਬਾਂ ਦੇ ਵਿੱਚ ਕਿ ਪੱਥਰ ਤਪ ਜਾਂਦਾ ਹੈ, ਹੀਰਾ ਕਿਵੇਂ ਤਪੇ, ਕੱਚੇ ਤਪ ਜਾਂਦੇ ਹਨ, ਕਠੋਰ ਤਪ ਜਾਂਦੇ ਹਨ, ਮਹਿੰਗੇ ਕਦੇ ਨਹੀਂ ਤਪਦੇ ਹਨ। ਗੁਰਮੁਖ ਪਿਆਰੇ ਹਰ ਸੂਰਤ ਜੀਵਨ ਦੇ ਵਿੱਚ ਸਹਿਜ ਅਤੇ ਸ਼ਾਂਤੀ ਬਣਾ ਕੇ ਰੱਖਦੇ, ਸਮਾਜਿਕ, ਰਾਜਨੈਤਿਕ, ਪਰਿਵਾਰਕ, ਆਰਥਿਕ ਹਾਲਾਤ ਕੈਸੇ ਮਰਜ਼ੀ ਹੋਣ, ਸਾਡੀ ਸ਼ਾਂਤੀ ਤੋਂ ਮਹਿੰਗੇ ਨਹੀਂ ਹੈਗੇ। ਦੁਨੀਆ ਦਾ ਕੋਈ ਧਨ ਅਤੇ ਦੁਨੀਆ ਦੀ ਕੋਈ ਗੁਰਬਤ ਇੰਨੀ ਡਾਢੀ ਨਹੀਂ ਹੈਗੀ ਕਿ ਸਾਡੀ ਸ਼ਾਂਤੀ ਖਤਮ ਕਰ ਦੇ। ਕਈਆਂ ਦੇ ਘਰ ਵਿੱਚ ਗਰੀਬੀ ਆ ਜਾਂਦੀ ਅਤੇ ਫਿਰ ਉਹ ਅਸ਼ਾਂਤ ਹੋ ਜਾਂਦੇ, ਪਰੇਸ਼ਾਨ ਹੋ ਜਾਂਦੇ ਨੇ। ਕਈਆਂ ਦੇ ਘਰ ਵਿੱਚ ਧਨ ਆ ਜਾਂਦਾ, ਉਹ ਉਦੋਂ ਅਸ਼ਾਂਤ ਹੋ ਜਾਂਦੇ। ਸਿੱਖ ਨੂੰ ਇਹ ਚੀਜ਼ਾਂ ਨਹੀਂ ਅਸ਼ਾਂਤ ਕਰ ਸਕਦੀਆਂ, ਕਿਉਂਕਿ ਸਿੱਖ ਧਨ ਦੇ ਪ੍ਰਾਪਤੀ ਦੇ ਨਾਲ ਠੰਡਕ ਨਹੀਂ ਮਹਿਸੂਸ ਕਰਦਾ ਅਤੇ ਧਨ ਦੇ ਜਾਣ ਦੇ ਨਾਲ ਤਪਦਾ ਨਹੀਂ। ਇਸ ਕਰਕੇ ਸਿੱਖ ਨੂੰ ਇਹਨਾਂ ਦੋਨਾਂ ਦੀ ਸਰਦ ਗਰਮ ਦੇ ਨਾਲ ਕੋਈ ਫਿਕਰ ਹੀ ਨਹੀਂ ਹੈ ਭਾਈ। ਜੇ ਸੱਚੇ ਸਤਿਗੁਰੂ ਜੋ ਸੀਤਲ ਸਤਿਗੁਰੂ ਹਨ, ਠੰਡੇ ਸਤਿਗੁਰੂ ਹਨ, ਕਿਧਰੇ ਉਹ ਮਿਲ ਜਾਣ ਜੇ ਕਿਤੇ, ਤਾਂ ਫਿਰ ਜਲਿਆ ਨਾ ਦੂਜੀ ਵਾਰ। ਦੂਜੀ ਵਾਰ ਨਹੀਂ ਸੜਾਂਗੇ, ਦੁਨੀਆ ਨਹੀਂ ਸੜੇਗੀ, ਅਸੀਂ ਬਚ ਜਾਵਾਂਗੇ। ਸਾਈਂ ਮੇਰਾ ਚੰਗਾ ਕੀਤਾ ਨਾਹੀ ਤਾਂ ਹੰ ਭੀ ਦੱਜਾ ਆਏ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਨ ਆਈ। ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੈ, ਬੁਝੈ ਨਹੀਂ ਬੁਝੈ, ਤ੍ਰਿਸ਼ਨਾ ਬੁਝੈ ਹਰ ਕਹਿ ਨਾਮ, ਮਹਾ ਸੰਤੋਖ ਹੋਵੇ ਗੋਰ ਬਚਨੀ, ਪ੍ਰਭ ਸਿਉਂ ਲੱਗੈ ਪੂਰਨ ਧਿਆਨ। ਅੱਗੇ ਹੋਰ ਸੁਣੋ ਗੁਰੂ।

ਸਤਿਗੁਰੂ ਜੀ ਕਹਿੰਦੇ ਨੇ ਭਾਈ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕੋਈ ਨਿਰਭਉ ਨਹੀਂ ਹੋ ਸਕਦਾ। ਬਾਹਰੀ ਤੌਰ 'ਤੇ ਕਿੰਨੇ ਮਰਜ਼ੀ ਚੜ੍ਹਦੀ ਕਲਾ 'ਤੇ ਵਚਨ ਕਰੀ ਜਾਣੇ, ਹਿਰਦਾ ਨਿਰਭਉ ਜਿਹੜਾ ਮਹਾਰਾਜ ਦੇ ਨਾਮ ਦੇ ਨਾਲ ਹੀ ਹੋ ਸਕਦਾ। ਨਿਰਭਉ ਜਪੈ ਸਗਲ ਭਉ ਮਿਟੈ, ਉਹ ਅਵਿਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸ ਤੇ ਡਰਨ ਕਹਾਂ ਤੇ ਆਇਆ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਮਹਾਰਾਜ ਨੇ ਆਖਿਆ। ਉਹ ਨਿਰਭਉ ਹਨ, ਉਹਨੂੰ ਜਪਣ ਦੇ ਨਾਲ ਹੀ ਕੋਈ ਪ੍ਰਾਣੀ ਨਿਰਭਉ ਹੋ ਸਕਦਾ। ਨਾਮ ਨੂੰ ਜਪੇ ਬਿਨਾਂ ਕੋਈ ਨਿਰਭਉ ਨਹੀਂ ਹੋ ਸਕਦਾ। ਨਿਰਭੈਤਾ ਜਿਹੜੀ ਹੈ ਨਾ ਸਤ ਸੰਗਤ ਜੀ, ਮਹਾਂਪੁਰਖ ਲੋਕ ਦੱਸਦੇ ਨੇ ਵੀ ਉਹ ਸੱਚ 'ਤੇ ਖੜਦੀ ਹੈ। ਸੱਚਾ ਬੰਦਾ ਹੀ ਨਿਡਰ ਹੋਵੇਗਾ। ਝੂਠੇ ਨੂੰ ਆਪਣਾ ਫਿਕਰ ਪਿਆ ਹੁੰਦਾ, ਉਹਨੇ ਭਲਾ ਕੀ ਸੱਚ ਬੋਲਣਾ ਹੋਇਆ। ਜੇ ਆਪਣੇ ਜੀਵਨ ਵਿੱਚ ਕੋਈ ਕਮੀ ਹੁੰਦੀ, ਉਹ ਬੰਦਾ ਸੌ ਵਾਰੀ ਸੋਚਦਾ। ਫਿਰ ਇਸ ਕਰਕੇ ਜਿਹੜੀ ਸੱਚਾਈ ਹੈ ਨਾ, ਉਹ ਨਿਡਰਤਾ 'ਤੇ ਖੜਦੀ ਹੁੰਦੀ। ਇੱਕ ਹੁੰਦੀ ਵਾਹਿਆਤ ਹੋ ਜਾਣਾ, ਬਿਲਕੁਲ ਲਾਪਰਵਾਹ ਹੋ ਜਾਣਾ, ਉਹ ਮਨਮੁੱਖਾਂ ਦੀ ਬਿਰਤੀ ਹੈ। ਗੁਰਮੁਖ ਲੋਕ ਹਿਰਦੇ ਤੋਂ ਨਿਰਭਉ ਹਨ। ਕਈ ਲੋਕ ਸੱਚ ਬੋਲਦੇ ਹੋਏ ਵੀ ਹੋ ਸਕਦਾ ਇੰਨੇ ਨਿਰਭਉ ਨਾ ਹੋਣ ਜਿੰਨੇ ਉਹ ਦਿਖਾਈ ਦੇ ਰਹੇ ਨੇ। ਕਈ ਲੋਕਾਂ ਦੀ ਚੁੱਪੀ ਵੀ ਜਿਹੜੀ ਹੈ ਨਾ, ਸ਼ਾਂਤੀ ਖਾਮੋਸ਼ੀ ਵੀ ਜਿਹੜੀ, ਗੁਪਤ ਰਹਿਣਾ ਵੀ, ਉਹ ਵੀ ਬੜਾ ਠਰਮੇ ਵਾਲਾ ਹੁੰਦਾ। ਉਹ ਵੀ ਦੱਸ ਦਿੰਦਾ ਵੀ ਇਹ ਕੋਈ ਟਿਕੇ ਹੋਏ ਆ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕੋਈ ਨਿਰਭਉ ਨਹੀਂ ਹੋ ਸਕਦਾ ਮਨ ਕਰਕੇ। ਹਾਂ, ਮਨ ਕਰਕੇ ਕੋਈ ਨਿਰਭਉ ਹੋ ਜਾਵੇ ਅਤੇ ਰਸਨਾ ਦੇ ਨਾਲ ਸੱਚ ਬੋਲੇ, ਅਟਾਰੀ 'ਤੇ ਚੜ੍ਹ ਕੇ ਪੱਲੜੂ ਪਾ ਕੇ ਬੋਲੇ, ਅਤੇ ਫਿਰ ਤਾਂ ਸੋਹਣੇ 'ਤੇ ਸੁਹਾਗਾ ਨਾ। ਪਰ ਇਹ ਨਾਮ ਤੋਂ ਬਿਨਾਂ ਸੰਭਵ ਨਹੀਂ। ਜਿੱਚਰ ਸ਼ਬਦ ਨਾ ਕਰੇ ਵਿਚਾਰ, ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਨਾ ਕਰੇ, ਸ਼ਬਦ ਨੂੰ ਕਮਾਵੇ ਨਾ। ਸ਼ਬਦ ਵਿਚਾਰ ਮਾਤਰ ਅਰਥਾਂ ਦੀ ਗਿਆਤ ਨਹੀਂ ਹੈਗੀ, ਮਾਫ ਕਰਨਾ। ਸ਼ਬਦ ਵਿਚਾਰ ਤਾਂ ਬੜੀ ਸੌਖੀ ਹੋ ਗਈ ਹੈ ਮੈਨੂੰ ਲੱਗਦੀ ਹੁਣ। ਕੋ ਵਕਤ ਸੀਗਾ ਸਾਧ ਸੰਗਤ ਜੀ, ਵਿਦਿਆਲਿਆਂ ਵਿੱਚ ਅਸੀਂ ਟਕਸਾਲ 'ਚ ਪੜ੍ਹੇ ਹਾਂ, ਛੋਟੇ ਛੋਟੇ ਭਜੰਗੀਆਂ ਨੂੰ ਇੰਨੀ ਇੰਨੀ ਬਾਣੀ ਕੰਠ ਹੁੰਦੀ ਸੀ ਸਾਡੇ ਵੇਲੇ, ਅੱਜ ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਕੋਈ ਇੱਦਾਂ ਦਾ ਸਿੰਘ ਨਹੀਂ ਸੀ ਟਕਸਾਲ ਦੇ ਵਿੱਚ ਜਿਹਨੂੰ ਕੋ 25-30 ਬਾਣੀਆਂ ਕੰਠ ਨਾ ਹੋਣ, 5-7 ਘੰਟੇ ਦੀ ਬਾਣੀ ਕੰਠ ਨਾ ਹੋਵੇ। ਬਹੁਤ ਬਾਣੀ ਪੜ੍ਹਦੇ ਸੀ, ਕਿਰਪਾ ਸੀ। ਇੱਕ ਸ਼ਬਦ ਪੜ੍ਹਨਾ, 25 ਵਾਰੀ ਕਹਿਣਾ ਉਸਤਾਦਾਂ ਨੇ ਭਾਈ ਪੜ੍ਹੋ, ਅਤੇ 25 ਵਾਰੀ ਤਾਂ ਵੈਸੇ ਹੀ ਕੰਠ ਹੋ ਜਾਂਦਾ ਸੀ ਪੜ੍ਹਨ ਦੇ ਨਾਲ। ਹੁਣ ਸ਼ਬਦ ਵਿਚਾਰ ਜਿਹੜੀ ਆ ਉਹ ਮੋਬਾਈਲਾਂ 'ਤੇ ਮਸ਼ਰੂਤ ਹੋ ਗਈ ਆ। ਅਤੇ ਜੇ ਸ਼ਬਦ ਵਿਚਾਰ ਅਸੀਂ ਸਿਰਫ ਇਹੋ ਹੀ ਸੋਚੀਏ ਵੀ ਅਰਥਾਂ ਨੂੰ ਪੜ੍ਹ ਲੈਣਾ, ਅਰਥਾਂ ਨੂੰ ਕੰਠ ਕਰ ਲੈਣਾ ਸ਼ਬਦ ਵਿਚਾਰ ਆ, ਫਿਰ ਤਾਂ ਜਿਹੜਾ ਡਿਵਾਈਸ ਆ ਮੋਬਾਈਲ ਆਦਿਕ, ਅਤੇ ਇਹ ਤਾਂ ਸਾਡੇ ਤੋਂ ਬਿਹਤਰ ਸ਼ਬਦ ਵਿਚਾਰ ਜਾਣ ਸਕਦਾ। ਫਿਰ ਸ਼ਬਦ ਵਿਚਾਰ ਮਹਾਰਾਜ ਦੇ ਸ਼ਬਦ ਨੂੰ ਕਮਾਉਣਾ। ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲ ਦੇਖ ਲਓ, ਸਾਧ ਮਰਾਦੇ ਜੇ ਕੱਪੜੇ, ਉਹੀ ਪੁਰਾਣੀ ਕੁੜਤੀ, ਜੋੜਾ ਕਈ ਥਾਵਾਂ ਤੋਂ ਗੰਢਿਆ। ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਬਾਹਰ ਮੁਖੀ ਇੱਕ ਵੀ ਸ਼ਬਦ ਉਹ ਲਗਾ ਮਾਤਰਾਵਾਂ ਦੇ ਨਾਲ ਸ਼ੁੱਧ ਨਾ ਪੜ੍ਹ ਸਕਣ, ਪਰ ਕੀ ਉਹਨਾਂ ਤੋਂ ਵੱਡਾ ਕੋਈ ਸ਼ਬਦ ਵਿਚਾਰ ਹੀ ਹੋ ਸਕਦਾ? ਮਹਾਰਾਜ ਦੀ ਸ਼ਬਦ ਦੀ ਵਿਚਾਰ, ਇੱਕ ਇੱਕ ਉਹਨਾਂ ਦੇ ਅਰਥ ਰੋਮ ਰੋਮ ਦੇ ਵਿੱਚ ਵਸਿਆ ਹੋਇਆ। ਸ਼ਬਦ ਵਿਚਾਰ ਮਹਾਰਾਜ ਦੇ ਸ਼ਬਦ ਨੂੰ ਕਮਾ ਲੈਣਾ, ਭਾਵੇਂ ਇੱਕ ਸ਼ਬਦ ਮੇਰਾ ਪ੍ਰਾਣ, ਇੱਕ ਸ਼ਬਦ ਹੀ ਭਾਵੇਂ, ਅਰਥ ਹੀ ਇੱਕ ਕਮਾ ਲੈਣਾ ਆਪਣੇ ਮਨ ਵਿੱਚ, ਇਹ ਸ਼ਬਦ ਵਿਚਾਰ ਹੈ ਵਾਸਤਵਿਕ। ਬਾਹਰੀ ਤੌਰ 'ਤੇ ਅਰਥ ਵੀ ਸਮਝ ਲੈਣੇ ਅਤੇ ਕਮਾ ਲੈਣਾ, ਫਿਰ ਉਹ ਸੋਹਣੇ ਅਤੇ ਸੁਹਾਗੇ ਵਾਲੀ ਗੱਲ ਆ। ਅਰਥ ਆਉਂਦੇ ਹੋਣਗੇ ਅਤੇ ਬਾਣੀ ਪੜ੍ਹਨ ਦਾ ਆਨੰਦ ਹੀ ਵੱਖਰਾ ਹੋਵੇਗਾ। ਜੇ ਪਾਠ ਬੋਧ ਅਰਥ ਬੋਧ ਸਾਨੂੰ ਆਉਂਦਾ ਹੋਵੇਗਾ, ਫਿਰ ਤਾਂ ਜੈ ਜੈਕਾਰ ਹੀ ਆ, ਫਿਰ ਨਹੀਂ ਲਈਦੇ। ਤਾਂ ਇਸ ਕਰਕੇ ਅੰਤਰੀਬ ਇਹ ਵੀ ਸਮਝ ਲੈਣੇ, ਬਾਹਰੀ ਤੌਰ 'ਤੇ ਵੀ ਸਮਝ ਲੈਣੇ, ਥੋੜ੍ਹਾ ਜਿਹਾ ਅੰਦਰ ਵੀ ਤਾਂ ਪ੍ਰਵੇਸ਼ ਕਰਨਾ ਚਾਹੀਦਾ ਨਾ ਹਰ ਚੀਜ਼ ਦੇ। ਮਹਾਰਾਜ ਕਹਿੰਦੇ ਜਿੰਨਾ ਚਿਰ ਤੱਕ ਹਿਰਦੇ ਵਿੱਚੋਂ ਸ਼ਬਦ ਦੀ ਵਿਚਾਰ ਨਾ ਕਰੇ, ਪਰਮੇਸ਼ਰ ਦਾ ਨਾਮ ਨਾ ਜਪੇ, ਉਹਨਾਂ ਚਿਰ ਤੱਕ ਕੋਈ ਨਿਰਭਉ ਨਹੀਂ ਹੋ ਸਕਦਾ। ਨਿਰਭੈ ਵਾਹਿਗੁਰੂ ਹੈ, ਨਿਰਭਉ ਵਾਹਿਗੁਰੂ ਹੈ। ਉਹਦੇ ਨਾਲ ਜੁੜਨ ਵਾਲੇ ਨਿਰਭਉ ਹਨ ਅਤੇ ਉਹਦੇ ਨਾਲ ਜੁੜਨ ਵਾਲੇ ਹੀ ਨਿਰਭਉ

ਗੁਰੂ ਗਰੀਬ ਨਿਵਾਜ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਹੋਰ ਬਖਸ਼ਿਸ਼ ਕਰਦੇ। ਭਾਈ ਸਾਹਿਬ ਜਿਨ੍ਹਾਂ ਨੇ ਬਹੁਤ ਸ਼ੁੱਧ ਪਾਠ ਕੀਤਾ, ਭੇਖ ਧਾਰਨ ਕਰਨ ਦੇ ਨਾਲ ਅਗਨ ਨਹੀਂ ਬੁੱਝਦੀ, ਮਨ ਵਿੱਚ ਚਿੰਤਾ ਬਣੀ ਰਹਿੰਦੀ, ਝੋਰਾ ਤੌਖਲਾ ਬਣਿਆ ਰਹਿੰਦਾ। ਅੱਗੇ ਮਹਾਰਾਜ ਇਸ ਬਚਨ ਨੂੰ ਹੋਰ ਖੋਲਦੇ ਨੇ, ਸੁਣੋ।

ਸਰਕਾਰ ਹੈ ਕਹਿੰਦੇ ਨੇ ਜਿਵੇਂ ਬਰਮੀ, ਜਿੱਥੇ ਚੂਹਾ ਰਹਿੰਦਾ ਉਹਨੂੰ ਖੁੱਡ ਕਹਿੰਦੇ ਨੇ, ਸੱਪ ਦੀ ਖੁੱਡ ਨਹੀਂ ਹੁੰਦੀ ਵੈ। ਜਿੱਥੇ ਸ਼ੇਰ ਰਹਿੰਦਾ ਉਹਨੂੰ ਸ਼ੇਰ ਦੀ ਕਛਾਰ ਕਹਿ ਦਿੰਦੇ ਨੇ, ਗੁਫਾ ਵੀ ਕਹਿ ਦਿੰਦੇ ਨੇ ਕਈ ਥਾਵਾਂ 'ਤੇ। ਜਿੱਥੇ ਪੰਛੀ ਰਹਿੰਦਾ ਉਹਨੂੰ ਆਲ੍ਹਣਾ ਕਹਿੰਦੇ ਨੇ, ਜਿੱਥੇ ਮਨੁੱਖ ਰਹਿੰਦਾ ਉਹਨੂੰ ਘਰ ਕਹਿੰਦੇ ਨੇ, ਜਿਹੜਾ ਬਣਿਆ ਹੋਵੇ ਕੋਈ ਰਹਿੰਦਾ ਨਾ ਹੋਵੇ ਉਹਨੂੰ ਮਕਾਨ ਕਹਿੰਦੇ ਨੇ, ਜਿੱਥੇ ਨਿਰੰਕਾਰ ਰਹਿੰਦਾ ਉਹਨੂੰ ਸੱਚਖੰਡ ਕਹਿੰਦੇ ਨੇ। ਅਤੇ ਇਸ ਕਰਕੇ ਉਹ ਉਹਨੂੰ ਬਰਮੀ ਕਹਿੰਦੇ ਨੇ ਜਿੱਥੇ ਸੱਪ ਰਹਿੰਦਾ ਹੈ। ਚੂਹੇ ਦੀ ਖੁੱਡ ਹੁੰਦੀ ਹੈ, ਸੱਪ ਦੀ ਬਰਮੀ ਹੁੰਦੀ। ਸ਼ਾਇਦ ਤੁਸੀਂ ਵੇਖੀ ਹੋਵੇਗੀ, ਬਗੌਰ ਦੇਖਿਓ ਕਿਧਰੇ ਦਿਖ ਜਾਏ ਤਾਂ ਉਹ ਮਿੱਟੀ ਜੀ ਤਾਂ ਉਹਨੂੰ ਚੜ੍ਹੀ ਹੁੰਦੀ, ਢਿੱਗ ਜੀ ਬਣੀ ਹੁੰਦੀ ਹੈ, ਉਹ ਸੱਪ ਦੇ ਰਹਿਣ ਦੀ ਜਗ੍ਹਾ ਹੁੰਦੀ, ਉਹਨੂੰ ਠੰਡਕ ਚੰਗੀ ਲੱਗਦੀ ਹੈ ਨਾ, ਤੂੰ ਆਪਣੇ ਹਿਸਾਬ ਦੇ ਨਾਲ ਇਸ ਤਰ੍ਹਾਂ ਉਹਦੀ ਰਿਹਾਇਸ਼ ਹੁੰਦੀ ਹੈ। ਬਰਮੀ ਕਹਿ ਲਵੋ ਸਧਾਰਨ ਭਾਸ਼ਾ ਵਿੱਚ ਸਮਝਣ ਵਾਸਤੇ, ਖੁੱਡ ਵੀ ਕਹਿ ਲਓ, ਜਾਣਾ ਤਾਂ ਜ਼ਮੀਨ ਵਿੱਚ ਹੀ ਆ, ਜ਼ਮੀਨ ਦੀ ਤਹਿ ਵਿੱਚ ਹੀ ਜਾਣਾ ਨਾ ਉਹਨੇ। ਬਰਮੀ ਮਾਰੀ ਸਾਪ ਨਾ ਮਰੇ, ਵਰਮੀ ਕਈ ਥਾਵਾਂ 'ਤੇ ਬਰਮੀ ਵੀ ਆਉਂਦਾ, ਵਰਮੀ ਨੂੰ ਮਾਰਨ ਦੇ ਨਾਲ ਸੱਪ ਨਹੀਂ ਮਰਦਾ, ਸੱਪ ਮਾਰਨ ਦੇ ਨਾਲ ਮਰਦਾ। ਖੁੱਡ ਨੂੰ ਕੋਈ ਕੁੱਟੀ ਜਾਵੇ, ਸੱਪ ਦੀ ਸਿਹਤ 'ਤੇ ਕੀ ਅਸਰ ਆ, ਅਗਲਾ ਸਗੋਂ ਹੋਰ ਥੱਲੇ ਤਹਿ ਵਿੱਚ ਚਲਾ ਜਾਂਦਾ, ਵੱਜ ਜਾਂਦਾ। ਸੱਪ ਜੇ ਅੱਧਾ ਵੀ ਬਾਹਰ ਹੋਵੇ, ਅੱਧਾ ਅੰਦਰ ਹੋਵੇ, ਤਾਂ ਸੱਪ ਨੂੰ ਤਾਂ ਵੀ ਨਹੀਂ ਖਿੱਚਿਆ ਜਾ ਸਕਦਾ। ਜਿੰਨੀ ਪਕੜ ਸੱਪ ਦੇ ਸਰੀਰ 'ਚ ਹੁੰਦੀ ਹੈ, ਕਿਸੇ ਦੇ ਸਰੀਰ 'ਚ ਨਹੀਂ ਹੁੰਦੀ। ਆਪਾਂ ਕਈ ਵਾਰ ਸੋਚਦੇ ਸੱਪ ਦੇ ਪੈਰ ਨਹੀਂ ਹੁੰਦੇ, ਮੈਂ ਸਮਝਦਾ ਜਿੰਨੇ ਸੱਪ ਦੇ ਹੱਥ ਪੈਰ ਨੇ ਉਹਨੇ ਕਿਸੇ ਦੇ ਵੀ ਨਹੀਂ ਹੋਣਗੇ। ਅੜੇ ਦਮੂਈ ਹੁੰਦੀ ਹੈ, ਪੁਰਾਣੇ ਲੋਕ ਇਹਦੇ ਨਾਲ ਚੋਰੀ ਕਰਦੇ ਹੁੰਦੇ ਸੀ, ਇਹਦੀ ਪੂਛਦੇ ਨਾ ਰੱਸੀ ਬੰਨ੍ਹਣੀ ਨੂੰ ਤਾਂ ਛੱਤ 'ਤੇ ਟੰਗ ਦੇਣਾ, ਅਤੇ ਚੋਰ ਲੋਕ ਜਿਹੜੇ ਹੁੰਦੇ ਸੀਗੇ ਉਹਦੇ ਆਸਰੇ ਤਾਂ ਛੱਤ 'ਤੇ ਚੜ੍ਹ ਕੇ ਸੰਨ ਲਾ ਲੈਂਦੇ ਹੁੰਦੇ ਸੀ। ਉਹ ਸੱਪ ਦੀ ਇੱਕ ਜਾਤੀ ਆ ਨਾ, ਉਹ ਵੀ ਇੱਕ। ਇਸ ਕਰਕੇ ਜਿਹੜੀਆਂ ਢਿੱਡ ਘਸਾਉਣੀਆਂ ਇਹ ਜੋਨਾਂ, ਤ੍ਰਿਗਤ ਜੋਨੀ ਨੂੰ ਬਾਣੀ ਚ ਮਾਰਨ ਨੇ ਆਖਿਆ ਵਾ, ਇਹਨਾਂ ਦੀ ਸਰੀਰਕ ਪਕੜ ਜਿਹੜੀ ਆ ਬਹੁਤ ਜ਼ਬਰਦਸਤ ਹੁੰਦੀ ਹੈ ਨਿਰੰਕਾਰ ਵੱਲੋਂ। ਜੇ ਸੱਪ ਅੱਧਾ ਖੁੱਡ ਵਿੱਚ ਅੱਧਾ ਬਾਹਰ ਨਹੀਂ ਵੱਢ ਸਕਦੇ, ਖਿੱਚ ਨਹੀਂ ਸਕਦੇ ਉਹਨੂੰ ਬਾਹਰ। ਮਹਾਰਾਜ ਕਹਿੰਦੇ ਜੇ ਸੱਪ ਖੁੱਡ ਵਿੱਚ ਆ ਅਤੇ ਖੁੱਡ ਨੂੰ ਕੋਈ ਜਿੰਨਾ ਮਰਜ਼ੀ ਕੁੱਟੀ ਜਾਵੇ, ਸੱਪ ਦੀ ਸਿਹਤ 'ਤੇ ਕੀ ਅਸਰ ਆ, ਕੋਈ ਅਸਰ ਨਹੀਂ ਹੈਗਾ। ਵਰਮੀ ਮਾਰੀ ਸਾਪ ਨਾ ਮਰੇ, ਅਤੇ ਉਹ ਨਿਗੁਰੇ ਕਰਮ ਕਮਾ ਹੈ, ਤਿਵੇਂ ਨਿਗੁਰਿਆਂ ਦੇ ਕਰਮ ਕਰਨੇ ਆ। ਨਿਗੁਰੇ ਜਿਉਂ ਨਿਗੁਰਾਂ ਬਾਤਾਂ ਜਾਣਿਆ, ਉਹ ਦਰਗਾਹ ਹੈ ਪ੍ਰਸਤੀ ਮਾਰਨ ਆਖਿਆ। ਇੱਕ ਦੋ ਵਜਨ ਖਾਲਸਾ ਜੀ ਸਮਝਣ ਜੈਸੇ ਨੇ, ਮੈਂ ਸਮਝਦਾ ਬੜੀ ਜ਼ਰੂਰਤ ਆ। ਵੇਖੋ ਆਪਾਂ ਸਾਰੇ ਮਹਾਰਾਜ ਦੇ ਸਿੱਖ ਹਾਂ, ਵੱਖ ਵੱਖ ਘਰਾਣਿਆਂ, ਪਰਿਵਾਰਾਂ, ਇਲਾਕਿਆਂ, ਸ਼ਹਿਰਾਂ, ਦੇਸ਼ਾਂ ਦੇ ਨਾਲ ਸੰਬੰਧ ਰੱਖਣ ਵਾਲੇ। ਆਪਾਂ ਸਤਿਗੁਰੂ ਜੀ ਦੇ ਵਾਸਤਵਿਕ ਸਿੱਖ ਕਿਵੇਂ ਸਦਾ ਸਕਦੇ ਹਾਂ ਪਤਾ? ਸਤਿਗੁਰੂ ਜੀ ਦੇ ਵਾਸਤਵਿਕ ਸਿੱਖ ਤਾਂ ਸਦਾ ਸਕਦੇ ਹਾਂ ਜੇ ਅਸੀਂ ਗੁਰੂ ਧਾਰਨ ਕਰੀਏ। ਤੁਸੀਂ ਕਹੋਗੇ ਗੁਰੂ ਧਾਰਨ ਅਸੀਂ ਤਾਂ ਕੀਤਾ ਹੀ ਨਹੀਂ, ਕਈਆਂ ਨੇ ਬੱਚਿਆਂ ਨੂੰ ਗੁਰੂ ਧਾਰਨ ਨਹੀਂ ਕਰਾਇਆ, ਕਿੱਡੀ ਮਾੜੀ ਗੱਲ। ਕਈਆਂ ਦੇ ਵਿਆਹ ਹੋ ਜਾਂਦੇ ਗੁਰੂ ਨਹੀਂ ਧਾਰਨ ਹੋਇਆ, ਇਹ ਵੀ ਤਾਂ ਬਹੁਤ ਮਾੜੀ ਗੱਲ ਆ। ਕਈ ਨਿਗੁਰੇ ਮਰ ਜਾਂਦੇ ਨੇ, ਨਿਰੰਕਾਰ ਦੀ ਦਰਗਾਹ 'ਚ ਉਹਨਾਂ ਦੀ ਰਸਾਈ ਨਹੀਂ ਹੈਗੀ ਨਿਗੁਰਿਆਂ ਦੀ। ਗੁਰੂ ਧਾਰਨ ਕਰਨ ਦਾ ਕਿਹੜਾ ਤਰੀਕਾ ਹੈ? ਗੁਰੂ ਨਾਨਕ ਦੇ ਘਰ ਦਾ ਗੁਰੂ ਧਾਰਨ ਕਰਨ ਦਾ ਤਰੀਕਾ ਦੋ ਤਰ੍ਹਾਂ ਦਾ ਹੈ, ਇੱਕ ਸੀ ਇੱਕ ਹੈ ਅਜੇ ਵੀ। ਪਹਿਲਾ ਸੀ ਵੀ ਮਹਾਰਾਜ ਆਪਣੇ ਪਵਿੱਤਰ ਪਾਵਨ ਸੋਹਣੇ ਚਰਨ ਜਿਹੜੇ ਸੀ ਉਹ ਜਲ ਵਿੱਚ ਭਾਂਡੇ ਵਿੱਚ ਆਪ ਜੀ ਚਰਨਾਂ ਦਾ ਇਸ਼ਨਾਨ ਕਰਾ ਦਿੰਦੇ ਸੀ, ਚਰਨ ਧੋ ਦਿੰਦੇ ਸੀ। ਉਹ ਜਿਹੜਾ ਜਲ ਸੀਗਾ, ਕਹਿ ਲਓ ਚਰਨਾਮ੍ਰਿਤ ਕਹਿ ਲਓ, ਚਰਨ ਉਦਕ ਕਹਿ ਲਓ, ਉਹ ਗੁਰਸਿੱਖ ਛਕ ਲੈਂਦੇ ਸਨ। ਛਕਣ ਤੋਂ ਬਾਅਦ ਉਹ ਕਿਸੇ ਵੀ ਮਤ ਮਤਾਂਤਰ ਦੇ ਨਾਲ ਸੰਬੰਧ ਰੱਖਦੇ ਸੀ ਉਹ ਮਹਾਰਾਜ ਦੇ ਸਿੱਖ ਸਦਾਉਂਦੇ ਸਨ। ਚਰਨ ਧੋਏ ਰਹਿਰਾਸ ਕਰਨ, ਚਰਨਾਮ੍ਰਿਤ ਸਿੱਖਾਂ ਬੁਲਾਇਆ। ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਜਾਣਦੇ ਤਾਂ ਤੁਸੀਂ ਸਾਰੇ ਹਾਂ, ਪਰ ਚੇਤਾ ਕਰੋ ਮਾੜਾ ਜਿਹਾ। ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਤੁਸੀਂ ਹਿਸਾਬ ਲਾਓ ਵੀ 1675 ਤੋਂ ਲੈ ਕੇ ਅਤੇ 1699 24-25 ਸਾਲ ਦਸਵੇਂ ਪਾਤਸ਼ਾਹ ਨੇ ਚਰਨਾਮ੍ਰਿਤ ਛਕਾਇਆ ਸਿੱਖਾਂ ਨੂੰ। ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਚਰਨ ਧੋ ਕੇ ਬੁਲਾਏ ਆ, 24-25 ਸਾਲ ਮੋਟਾ ਮੋਟਾ। ਉਸ ਤੋਂ ਬਾਅਦ ਫਿਰ ਮਹਾਰਾਜ ਨੇ ਕਹਿ ਦਿੱਤਾ ਪ੍ਰਥਮ ਰਹਿਤ ਆ ਜਾਨ ਖੰਡੇ ਕੀ ਪਾਹੁਲ ਛਕ ਹੈ, ਸੋਈ ਸਿੰਘ ਪ੍ਰਧਾਨ ਅਵਰ ਜੋ ਪਾਹੁਲ ਨਾਲ ਹੈ। ਇਹ ਪਹਿਲੀ ਰਹਿਤ ਆ ਖੰਡੇ ਦੀ ਪਾਹੁਲ ਛਕ ਨਹੀਂ, ਪਹਿਲੀ ਰਹਿਤ ਆ। ਆਪਾਂ ਕਈ ਸੋਚਦੇ ਹਾਂ ਵੀ ਆਪਾਂ ਰਹਿਤ ਰੱਖਦੇ ਹਾਂ ਵੀ ਸ਼ਾਇਦ ਗੱਲ ਬਣ ਜੂਗੀ ਭੁਲੇਖੇ 'ਚ, ਆਪਾਂ ਪਹਿਲੀ ਰਹਿਤ ਹੀ ਅੰਮ੍ਰਿਤ ਛਕਣਾ ਹੈ, ਬਾਕੀ ਰਹਿਤ ਨਹੀਂ। ਉਹ ਸਧਾਰਨ ਸਾਡੀ ਜੀਵਨ ਜੁਗਤ ਹੋ ਸਕਦੀ ਆ, ਸਾਫ਼ ਸਫਾਈ ਵਾਲੀ ਹੋ ਸਕਦੀ ਆ, ਪਹਿਲੀ ਰਹਿਤ ਅੰਮ੍ਰਿਤ ਛਕਣਾ ਹੈ। ਇੱਕ ਜ਼ਰੂਰ ਬੇਨਤੀ ਕਰਾਂ ਭਾਈ,
ਮੈਂ ਕਹਿੰਦਾ ਵੀ ਜਿਹੜੇ ਕੋਈ ਮਾਈ ਬਾਪ ਬੇ ਅੰਮ੍ਰਿਤੀਏ ਵੀ ਹਨ, ਮੰਨ ਲਓ ਕੋਈ ਸ਼ਰਾਬੀ ਵੀ ਆ, ਮੰਨ ਲਓ ਇੱਕ ਮਿੰਟ ਵਾਸਤੇ ਕੋਈ ਮੋਨਾ ਘੋਨਾ ਵੀ ਆ, ਅਤੇ ਜਦੋਂ ਉਹਦੇ ਘਰ ਧੀ ਪੁੱਤ ਨੇ ਜਨਮ ਲੈਣਾ ਹੋਵੇ ਅਤੇ ਜਿਹੜੇ ਕੋਈ ਸਿੰਘ ਨੌਜਵਾਨ ਕਥਾ ਸੁਣਦੇ ਆ ਘਰਾਂ ਪਰਿਵਾਰਾਂ 'ਚ ਪਤਾ ਲੱਗ ਹੀ ਜਾਂਦਾ, ਉਹ ਜ਼ਰੂਰ ਪਰਉਪਕਾਰ ਕਰੋ ਵੀ ਉਹ ਬੱਚੇ ਨੂੰ ਮਾਂ ਦਾਦੀ ਦਾਈ ਆਦਿਕ ਦੀ ਗੁੜ੍ਹਤੀ ਦੇਣ ਤੋਂ ਪਹਿਲਾਂ ਅੰਮ੍ਰਿਤ ਛਕਾ ਦਿਓ। ਉਹਨੂੰ ਸਰਬਲੋਹ ਦਾ ਬਾਟਾ ਤਾਂ ਮਿਲ ਹੀ ਜਾਂਦਾ ਨਾ ਹਰ ਘਰ 'ਚ, ਨਹੀਂ ਤਾਂ ਪਿੰਡ 'ਚ 5-7 ਸਰਬਲੋਹ ਦੇ ਬਾਟੇ ਤੁਹਾਨੂੰ ਮਿਲ ਹੀ ਜਾਣੇ, ਨਹੀਂ ਯਕੀਨ ਤਾਂ ਭਾਵੇਂ ਤੁਸੀਂ ਤਲਾਸ਼ ਕੇ ਵੇਖ ਲਿਓ, ਸ੍ਰੀ ਸਾਹਿਬ ਸਾਰਿਆਂ ਕੋਲ ਹੁੰਦੀ। ਸਰਬਲੋਹ ਦੇ ਬਾਟੇ 'ਚ ਗਿਣ ਕੇ 5 ਨਾ 4 ਨਾ 6 ਪਤਾਸੇ ਪਾ ਲੈਣੇ, ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਚੜ੍ਹਦੀ ਕਲਾ ਦੇ ਨਾਲ। ਹੋ ਸਕੇ ਤਾਂ ਕੋਈ ਚੰਗੇ ਉੱਚੇ ਸੁੱਚੇ ਜੀਵਨ ਵਾਲਾ ਹੋਵੇ ਸਿੰਘ, ਉਹ ਬੇਨਤੀ ਕਰ ਦੇਣੀ ਮਹਾਰਾਜ ਕਿਰਪਾ ਆਇਓ ਤੁਸੀਂ ਇੱਥੇ ਹਸਪਤਾਲ ਦੇ ਵਿੱਚ ਹੀ, ਜਿੱਥੇ ਕੋਈ ਬੈੱਡ ਬੁੱਡ ਲੱਗਾ ਹੁੰਦਾ ਉੱਥੇ ਖੱਬੇ ਸੱਜੇ ਜਗ੍ਹਾ ਮਿਲ ਜਾਂਦੀ ਹੁੰਦੀ ਆ, ਨਹੀਂ ਤਾਂ ਇੱਧਰ ਉੱਧਰ ਆਸਣ ਵਿਛਾ ਕੇ ਸਾਰਾ ਪਹਿਰਾ ਹੋ ਜਾਂਦਾ ਹੁੰਦਾ। ਡਾਕਟਰ ਭਾਵੇਂ ਜੋ ਮਰਜ਼ੀ ਕਵੇ, ਪਹਿਲਾਂ ਮਾਂ ਨੂੰ ਜਿਹੜਾ ਹੱਕ ਆ ਦੁੱਧ ਚੰਘਾਉਣ ਦਾ, ਅਤੇ ਅਸੀਂ ਕੋਈ ਪਦਾਰਥ ਬਾਅਦ ਵਿੱਚ ਦੇਣਾ, ਉਹਨਾਂ ਨੂੰ ਕਹਿਣਾ ਨਹੀਂ ਕੋਈ ਨਹੀਂ, ਸਾਡਾ ਮਹਾਰਾਜ ਰਾਖਾ ਦਸਵੇਂ ਪਾਤਸ਼ਾਹ, ਵੀ ਅਸੀਂ ਇਹਨੂੰ 5 ਬੂੰਦਾਂ ਜਿਹੜੀਆਂ ਨੇ ਉਹ ਅੰਮ੍ਰਿਤ ਦੀਆਂ ਛਕਾਉਣੀਆਂ, ਦੁੱਧ ਬਾਅਦ ਵਿੱਚ ਮਾਂ ਦਾ ਚੰਘਾਉਣਾ, 5 ਬੂੰਦਾਂ ਮੁੱਖ 'ਚ ਪਾ ਦੇਣੀਆਂ ਨੇ। ਘਰ ਦਾ ਮਾਹੌਲ ਜਿੱਦਾਂ ਦਾ ਮਰਜ਼ੀ ਹੋਏਗਾ, ਸਮਾਜ ਸਕੂਲਾਂ ਯੂਨੀਵਰਸਿਟੀਆਂ ਦਾ ਮਾਹੌਲ ਜਿੱਦਾਂ ਦਾ ਮਰਜ਼ੀ ਹੋਊਗਾ, ਮੇਰਾ ਵਿਸ਼ਵਾਸ ਆ ਵੀ ਜੇ ਸਿੱਖ ਦੀਆਂ ਰਗਾਂ 'ਚ ਇੱਕ ਵਾਰੀ ਅੰਮ੍ਰਿਤ ਚੱਲ ਗਿਆ ਨਾ, ਉਹ ਅੰਮ੍ਰਿਤ ਪ੍ਰਗਟ ਜ਼ਰੂਰ ਹੁੰਦਾ ਹੁੰਦਾ, ਉਹ ਮਰਦਾ ਨਹੀਂ ਹੁੰਦਾ ਹੁੰਦਾ। ਇਸ ਕਰਕੇ ਆਪਾਂ ਕਿ ਸੋਚਦੇ ਹਾਂ ਵੀ ਜਿਹੜੇ ਅੰਮ੍ਰਿਤਧਾਰੀ ਸਿੰਘ ਬੱਚੇ ਬੱਚੀਆਂ ਬਹੁਤ ਘੱਟ ਆ, ਕੋਈ ਦੰਦ ਦੀ ਗੱਲ ਨਹੀਂ, ਬੜੇ ਅੰਮ੍ਰਿਤਧਾਰੀ ਆ। ਵੇਖੋ ਹਰਿਮੰਦਰ ਸਾਹਿਬ, ਅਸੀਂ ਪਰਿਕਰਮਾ 'ਚ ਬੈਠੇ ਹਾਂ, ਕਿੰਨੀ ਫੌਜ ਲੰਘਦੀ, ਹੁਣੇ ਅਸੀਂ ਵੇਖੇ ਭਜੰਗੀ ਭਜੰਗਣਾ ਸਾਰੇ ਅੰਮ੍ਰਿਤਧਾਰੀ, ਮਾਰ ਦਮਾਲੇ ਬਦੇ ਜਾ ਜਾ ਕਾਰ ਹੋਈ ਪਈ ਆ, ਕੋਈ ਦੰਦ ਦੀ ਗੱਲ ਨਹੀਂ ਹੈਗੀ। ਇਹ ਹੁਣ ਤਿਆਰ ਬਰ ਤਿਆਰ ਹੋਏ ਨੇ, ਅਗਲੀ ਫੌਜ ਜੰਮਦੇ ਸੰਭਾਲ ਲਈ, ਅਸੀਂ ਉਸੇ ਵੇਲੇ ਸੰਭਾਲ ਲਈਏ। ਜੇ ਕੋਈ ਮਾਂ ਪਿਓ ਬੇਅੰਮ੍ਰਿਤੀਆ ਵੀ ਹੈ, ਉਹਦੇ ਬੱਚੇ ਨੂੰ ਗੁੜ੍ਹਤੀ ਦਾ ਅਧਿਕਾਰ ਹੈ, ਪਿਓ ਸ਼ਰਾਬੀ ਵੀ ਹੈ, ਸਿੱਖ ਬੱਚੇ ਨੂੰ ਗੁੜ੍ਹਤੀ ਦਾ ਅਧਿਕਾਰ ਹੈ, ਗੁੜ੍ਹਤੀ ਦਾ ਅਧਿਕਾਰ ਆ। ਇੱਕ ਇਹ ਵੀ ਮਰਯਾਦਾ ਹੈਗੀ ਨਾ ਵੀ ਜਿਹੜਾ ਵਿਆਹਿਆ ਵਾ, ਕੱਲਾ ਅੰਮ੍ਰਿਤ ਨਹੀਂ ਛਕ ਸਕਦਾ, ਇਕੱਲੀ ਬੱਚੀ ਜਾਂ ਇਕੱਲਾ ਬੱਚਾ ਨਹੀਂ, ਵਿਆਹ ਅੰਮ੍ਰਿਤ ਕਹਿੰਦੇ ਭਾਈ ਦੋਵੇਂ ਛਕੋ, ਇਹ ਮਰਯਾਦਾ ਹੈ। ਉੱਥੇ ਅਧਿਕਾਰ ਦੀ ਗੱਲ ਹੋ ਸਕਦੀ ਆ, ਪਰ ਇੱਥੇ ਤਾਂ ਅਧਿਕਾਰ ਦੀ ਗੱਲ ਹੀ ਕੋਈ ਨਹੀਂ, ਤਾਂ ਬਖਸ਼ਿਸ਼ ਆ। ਅਸੀਂ ਇਹ ਬਖਸ਼ਿਸ਼ ਤੋਂ ਵਾਂਝੇ ਕਿਉਂ ਆ? ਬੜਾ ਇਹ ਕਿੱਡੀ ਮਾੜੀ ਗੱਲ ਹੋ ਗਈ ਸਾਡੇ ਲਈ ਵੀ ਅਸੀਂ ਆਪਣੇ ਬੱਚੇ ਨੂੰ ਗੁੜ੍ਹਤੀ ਨਾ ਦੇ ਸਕੀਏ। ਬਸ ਇੰਨਾ ਕੰਮ ਕਰਕੇ ਛੱਡ ਜਾਓ, ਅੱਗੇ ਮਹਾਰਾਜ ਦਾ ਕੰਮ ਜੇ, ਫਿਰ ਅਗਲੀ ਗੱਲ ਤੁਸੀਂ 10 ਸਾਲ ਬਾਅਦ ਕਰਿਓ। ਜਦੋਂ 10 ਸਾਲਾਂ ਦਾ ਹੋ ਗਿਆ, ਉਹਨੇ ਤਾਂ ਘਰ ਦੇ ਵਿੱਚ ਘਰ ਚੁੱਕਣੇ ਲੈਣਾ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਨਹੀਂ ਛਕਣਾ, ਕੋਈ ਗੱਲ ਨਹੀਂ, ਮੈਂ ਛਕਣਾ ਅੰਮ੍ਰਿਤ, ਮੈਂ ਨਹੀਂ ਬੇਅੰਮ੍ਰਿਤੀ ਰਹਿਣਾ। ਮੈਂ ਇਹੋ ਜਿਹੇ ਬਹੁਤ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਘਰ ਲੰਮੇ ਸਮੇਂ ਦਾ ਸਾਡਾ ਜਾਣ ਆਉਣਿਆ, ਮਾਂ ਪਿਓ ਅੰਮ੍ਰਿਤਧਾਰੀ ਨਹੀਂ ਹੈਗੇ, ਅਤੇ ਫੌਜ ਅਗਲੀ ਏਡੀ ਤਿਆਰ ਬਰ ਤਿਆਰ, ਹਿਰਦਾ ਗਦ ਗਦ ਹੋ ਜਾਂਦਾ ਜੀ। ਇਸ ਕਰਕੇ ਭਾਈ ਜਿਹੜੀ ਗੁੜ੍ਹਤੀ ਆ ਨਾ ਅੰਮ੍ਰਿਤ ਦੀ, ਇਹਦਾ ਹਰ ਇੱਕ ਬੱਚਾ ਬੱਚੀ ਅਧਿਕਾਰੀ ਅੰਮ੍ਰਿਤ ਜ਼ਰੂਰ ਛਕਾਓ। ਇਹ ਗੁਰੂ ਧਾਰਨ ਕਰਨ ਦੀ ਬਜਾਅ ਗੁਰੂ ਵਾਲਾ ਬਣ ਗਿਆ ਵਾ ਬਸ, ਅਤੇ ਬਾਕੀ ਜਿਹੜੇ ਰਹਿ ਗਏ ਆ ਹੌਲੀ ਹੌਲੀ ਆਪਣੇ ਮਨ ਬਣਾਓ। ਸਿੱਖ ਨਿਗੁਰਾ ਨਹੀਂ ਮਰਨਾ ਚਾਹੀਦਾ, ਉਹ ਹਰ ਦਰਗਹਿ ਹੈ, ਪ੍ਰਸਤੀ ਮਾਨ ਨੇ ਆਖਿਆ ਵਾ ਸਿੱਖ ਬੇਅੰਮ੍ਰਿਤੀਆ ਨਹੀਂ ਮਰਨਾ ਚਾਹੀਦਾ। ਬਾਕੀ ਤੁਸੀਂ ਆਪੇ ਵੇਖ ਲਿਓ, ਰੋਜ਼ ਕਥਾ ਸੁਣਨ ਵਾਲੇ ਹੋ, ਇਹ ਨਿਗੁਰਿਆਂ ਦੇ ਕੰਮ ਨੇ, ਖੁੱਡ ਨੂੰ ਕੁੱਟਣਾ ਸੱਪ ਨੂੰ ਮਾਰਨ ਦੀ ਬਜਾਏ, ਸੱਪ ਨੂੰ ਕੀ ਫਰਕ ਆ, ਮਤਲਬ ਇਹ ਬੇਅਰਥ ਕੰਮ ਨੇ, ਜਿਹੜਾ ਖਾਲੀ ਭੇਖ ਧਾਰਨ ਕਰਨਾ। ਮਹਾਰਾਜ ਦਾ ਬਚਨ ਚੇਤੇ ਆ ਗਿਆ, ਧਰੇ ਕੇਸ ਪਾਹਲ ਬਿਨਾ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਮੱਤ ਬਖਸ਼ੋ। ਧਰੇ ਕੇਸ ਪਾਹਲ ਬਿਨਾ ਭੇਖੀ ਮੂੜਾ ਸਿੱਖ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ। ਮੈਂ ਕਿੱਥੋਂ ਕਹਿ ਸਕਦਾ ਹਾਂ ਇੰਨਾ ਕੁਛ, ਕਿਤੇ ਕੋਈ ਕਰਦਾ ਹਿੰਮਤ ਹੀ ਨਹੀਂ। ਮੇਰਾ ਦਰਸ਼ਨ ਨਾ ਤਿਸ ਪਾਪੀ ਤਿਆਗੇ ਭਿੱਖ ਮਾਰਨ ਨੇ ਆਖਿਆ ਵਾ, ਅੰਮ੍ਰਿਤ ਛਕਣਾ ਇੰਨਾ ਜ਼ਰੂਰੀ ਜੇ, ਬਾਕੀ ਤੁਸੀਂ ਆਪੇ ਹਿਸਾਬ ਲਾ ਲਿਓ। ਮਹਾਰਾਜ ਕਹਿੰਦੇ ਭੇਖ ਦੇ ਨਾਲ ਅਗਨ ਨਹੀਂ ਬੁੱਝਦੀ, ਮਨ ਵਿੱਚ ਚਿੰਤਾ ਤੌਖਲਾ ਬਣਿਆ ਰਹਿੰਦਾ, ਇਵੇਂ ਜਿਵੇਂ ਕਿ ਵਰਮੀ ਦੇ ਮਾਰਨ ਨਾਲ ਸੱਪ ਨਹੀਂ ਮਰਦਾ, ਤਿਵੇਂ ਨਿਗੁਰੇ ਦੇ ਕੰਮ ਨੇ ਜਿਹਨੇ ਗੁਰੂ ਨਹੀਂ ਧਾਰਨ ਕੀਤਾ। ਹੋਰ ਸੁਣੋ।

ਗੁਰੂ ਜੀ ਮਹਾਰਾਜ ਕਹਿੰਦੇ ਸੱਚੇ ਸਤਿਗੁਰਾਂ ਨੂੰ ਸੇਵੀਏ, ਮਨ ਬਾਣੀ ਸਰੀਰ ਕਰਕੇ ਤਿੰਦਰਾਂ ਦੀ ਸੇਵਾ ਨਾ, ਜਿਹੜਾ ਰਸਨਾ ਨਾਲ ਨਾਮ ਜਪਣਾ ਬਾਣੀ ਪੜ੍ਹਨੀ, ਇਹ ਸੇਵਾ ਹੈ। ਕਥਾ ਕਰਨੀ, ਕੀਰਤਨ ਕਰਨਾ ਨਿਸ਼ਕਾਮ ਭਾਵ ਦੇ ਨਾਲ ਸੇਵਾ ਹੈ। ਫਿਰ ਹੱਥੀਂ ਸੇਵਾ ਸਭ ਤੋਂ ਉੱਤਮ ਆ, ਅਤੇ ਮਹਾਰਾਜ ਦੀ ਆਗਿਆ ਦਾ ਮੰਨਣ ਕਰਨਾ ਇਹ ਸੇਵਾ ਦਾ ਸਿੱਖ ਰਿਹਾ ਫਿਰ, ਕਿਉਂਕਿ ਹੱਥੀਂ ਵੀ ਸੇਵਾ ਕਰ ਲਈ, ਕਥਾ ਕੀਰਤਨ ਵੀ ਕਰ ਲਿਆ, ਆਗਿਆ ਨਾ ਮੰਨੀ ਫਿਰ ਖੇਡ ਨਹੀਂ ਨਾ ਬਣ ਸਕਦੀ। ਇਹ ਤਿੰਨ ਤਰ੍ਹਾਂ ਦੀ ਸੇਵਾ ਮਹਾਰਾਜ ਦੇ ਘਰ ਵਿੱਚ ਮਨ ਬਾਣੀ ਸਰੀਰ ਕਰਕੇ ਦੱਸੀ ਹੈ। ਪੂਰੇ ਸਤਿਗੁਰਾਂ ਨੂੰ ਸੇਵੀਏ ਭਾਈ, ਗੁਰੂ ਕਾ ਸ਼ਬਦ ਫਿਰਦੇ ਵਿੱਚ ਆਏ ਵਸੇਗਾ, ਫਿਰ ਕੀ ਪ੍ਰਾਪਤ ਹੋਵੇਗਾ। ਸਤਿਗੁਰੂ ਦੱਸੋ

ਕਹਿੰਦੇ ਮਨ ਅਤੇ ਤਨ ਸੀਤਲ ਹੋ ਜਾਏਗਾ, ਹਿਰਦਾ ਸ਼ਾਂਤ ਹੋ ਜਾਏਗਾ, ਤਨ ਥੀ ਮਨ ਥੀਆ ਠੰਡਾ ਮਿਟਵੀ ਡੰਜਾ ਪਾਇਆ ਬਹੁਤ ਖਜ਼ਾਨਿਆਂ ਮਹਾਰਾਣ ਨੇ ਆਖਿਆ। ਛਾਤੀ ਸੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ, ਮਨ ਤੇ ਸੁਖੀ ਛਾਤੀ ਵੀ ਸੀਤਲ ਹੋ ਜਾਏਗੀ, ਸਰੀਰ ਵੀ ਠੰਡਾ ਹੋ ਜਾਏਗਾ, ਸਰੀਰ ਵੀ ਨਹੀਂ ਤਪੇਗਾ ਵਿਕਾਰਾਂ ਦੀ ਅੱਗ ਦੇ ਨਾਲ, ਮਨ ਅਤੇ ਸ਼ੀਤਲ ਤਨ ਸ਼ਾਂਤ ਹੋ ਜਾਏਗਾ, ਤ੍ਰਿਸ਼ਨਾ ਦੀ ਅੱਗ ਬੁੱਝ ਜਾਵੇਗੀ, ਹਿਰਦਾ ਚੜ੍ਹਦੀ ਕਲਾ ਨੂੰ ਪ੍ਰਾਪਤ

ਸਾਰੇ ਕਹਿੰਦੇ ਸੁੱਖਾਂ ਤੋਂ ਸਿਰ ਸੁੱਖ, ਸ਼੍ਰੋਮਣੀ ਸਿਰ ਮੌਰ ਸੁੱਖ ਸਭ ਤੋਂ ਉੱਤਮ ਸੁੱਖ। ਬੜੇ ਸੁੱਖ ਨੇ ਨਾ ਦੁਨੀਆਂ 'ਤੇ, ਧਨ ਦਾ ਆਪਣਾ ਸੁੱਖ, ਰਾਜ ਭਾਗ ਦਾ ਆਪਣਾ ਸੁੱਖ, ਔਲਾਦ ਦਾ ਆਪਣਾ ਸੁੱਖ ਆ। ਸਭ ਤੋਂ ਉੱਤਮ ਸੁੱਖ ਜਿਹੜਾ ਹੈ, ਮਾਈ ਮੇਰੇ ਮਨ ਕੋ ਸੁੱਖ, ਕੋਟ ਆਨੰਦ ਰਾਜ ਸੁੱਖ ਭੋਗਵੈ, ਹਰ ਸਿਮਰਤ ਬਿਨਸੇ ਸਭ ਦੁੱਖ। ਮਹਾਰਾਜ ਦਾ ਸਿਮਰਨ ਕਰਨਾ। ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰੇ ਹੈ, ਸਾਰ ਧਨ ਕਹੀ ਹੈ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈ ਹੈ। ਰਾਜ ਭਾਗ ਦੇ ਸੁੱਖ ਤੋਂ ਵੀ ਉੱਤਮ ਸੁੱਖ ਆ ਜਿਹੜਾ ਪਰਮੇਸ਼ਰ ਦੀ ਭਗਤੀ ਦਾ, ਨਾਮ ਦੇ ਜਪ ਦਾ, ਗੁਰੂ ਘਰ ਦੀ ਸੇਵਾ ਦਾ ਸੁੱਖ। ਸੁੱਖਾਂ ਸਿਰ ਸੁੱਖ ਪ੍ਰਾਪਤ ਹੋ ਜਾਂਦਾ, ਸੁੱਖਾਂ ਦਾ ਵੀ ਉੱਤਮ ਸੁੱਖ ਜੇ ਹਿਰਦੇ ਵਿੱਚੋਂ ਆਪਾ ਭਾਵ, ਅਭਿਮਾਨ, ਹੰਕਾਰ

ਪਰ ਕਹਿੰਦੇ ਉਹ ਗੁਰਮੁਖ ਉਦਾਸੀ ਕਰਦੇ ਹਨ ਘਰ ਵਿੱਚ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਜਿਉਂ ਕਮਲ ਰਹੇ ਵਿੱਚ ਬਾਣੀ ਇਹ ਮਾਇਆ ਅੰਦਰ ਕਰਨ ਉਦਾਸੀ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਉਹ ਗੁਰਮੁਖ ਉਦਾਸੀ ਕਰਦੇ ਹਨ ਜੇ ਸੱਚ ਰਹਿ ਲਿਵ ਲਾਏ ਜਿਹੜੇ ਸੱਚ ਦੇ ਨਾਲ ਲਿਵ ਲਾ ਕੇ ਚਿੱਤ ਦੀ ਬਿਰਤੀ ਜੋੜ ਕੇ ਨਿਰੰਕਾਰ ਦੇ ਨਾਲ ਜੁੜੇ ਰਹਿੰਦੇ ਨੇ ਬਾਕੀ ਜਿਹੜੀ ਉਦਾਸੀਨ ਸੰਪਰਦਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਿਵਾਜ ਦੇ ਘਰ ਦੀ ਬਹੁਤ ਵੱਡੀ ਨੇਮਤ ਆ ਪੰਥ ਦਾ ਇਤਿਹਾਸ ਪੜ੍ਹਾਂਗੇ ਗੁਰੂ ਕਾ ਇਤਿਹਾਸ ਪੜ੍ਹਾਂਗੇ ਫਿਰ ਅਹਿਸਾਸ ਹੋਏਗਾ ਵਿਖੜੇ ਪੈਂਡਿਆਂ ਦੇ ਵਿੱਚ ਸਤਿਗੁਰੂ ਜੀ ਦੇ ਪਰਮ ਪਵਿੱਤਰ ਅਸਥਾਨ ਸਾਡੇ ਧਰਮ ਦੇ ਗ੍ਰੰਥ ਗੁਰੂ ਕੀਆਂ ਨਿਸ਼ਾਨੀਆਂ ਬਖਸ਼ਿਸ਼ਾਂ ਰਹਿਮਤਾਂ ਉਦਾਸੀ ਸੰਪਰਦਾਇ ਨੇ ਸੰਭਾਲ ਕੇ ਰੱਖੀਆਂ ਉਦਾਸੀ ਸੰਪਰਦਾਇ ਵਿੱਚ ਵੀ ਦੋ ਹਿੱਸੇ ਦਿਖਾਈ ਦੇ ਰਹੇ ਨੇ ਇੱਕ ਤਾਂ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਸਿਦਕੀ ਭੈ ਭਾਵਨੀ ਵਾਲੇ ਉਦਾਸੀ ਗੁਰਸਿੱਖ ਨੇ ਥਾਵਾਂ ਬਰਥਾਵਾਂ 'ਤੇ ਬੈਠੇ ਗਰੀਬੀ ਦਾਵੇ ਕੋਈ ਬਹੁਤੀ ਸੁੱਖ ਸਹੂਲਤ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦਾ ਨਗਾਰਾ ਵਜਾ ਰਹੇ ਨੇ ਮਹਾਰਾਜ ਦੀ ਭਗਤੀ ਦਾ ਸੰਖ ਪੂਰ ਕੇ ਸੰਗਤ ਨੂੰ ਸਦਾ ਦੇ ਰਹੇ ਨੇ ਆਵਾਜ਼ਾਂ ਦੇ ਰਹੇ ਨੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ ਕਿੰਨੇ ਕਿੰਨੇ ਸਨਾਤਨੀਆਂ ਨੂੰ ਸਹਿਜਧਾਰੀਆਂ ਨੂੰ ਉਹ ਹਿਸਾਬ ਲਾ ਲਿਆ ਜਾਏ ਅਤੇ ਅੱਧੀ ਸਿੱਖੀ ਉਹ ਸਿਖਾ ਦਿੰਦੇ ਆ ਜਿਹੜੇ ਉਦਾਸੀ ਮਹਾਂਪੁਰਖ ਨੇ ਬਾਣੀ ਪੜ੍ਹਨੀ ਸਿਖਾ ਦਿੰਦੇ ਆ ਮਹਾਰਾਜ ਦੇ ਘਰੇ ਆਉਣਾ ਸਿਖਾ ਦਿੰਦੇ ਆ ਕਿਰਪਾ ਕਰ ਦਿੰਦੇ ਆ ਬੇਸ ਉਹਨਾਂ ਦਾ ਬਣਾ ਦਿੰਦੇ ਆ ਸਿੱਖੀ ਦੀ ਸਮਾਪਨਤਾ ਸਤਿਸੰਗਤ ਜੀ ਖਾਲਸਾ ਹੋਣਾ ਹੈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਸਿੱਖੀ ਦੀ ਸੰਪੂਰਨਤਾ ਹੀ ਆ ਸਿੱਖੀ ਤਿੰਨ ਚਾਰ ਹਿੱਸਿਆਂ 'ਚ ਕਈ ਵਾਰੀ ਮਿਲ ਜਾਂਦੀ ਹੈ ਨਾ ਵੱਡੀ ਬਖਸ਼ਿਸ਼ ਕਈ ਵਾਰੀ ਸਿੱਧੀ ਨਹੀਂ ਮਿਲਦੀ ਹੁੰਦੀ ਹੌਲੀ ਹੌਲੀ ਮਿਲ ਜਾਂਦੀ ਹੁੰਦੀ ਬੜਾ ਬੇਸ ਬਣਾਇਆ ਸਿੱਖੀ ਦਾ ਉਦਾਸੀ ਸੰਪਰਦਾ ਨੇ ਬਹੁਤ ਗੁਰੂ ਘਰ ਦੇ ਨਾਲ ਜੋੜਿਆ ਬਿਹਾਰ ਦੇ ਵਿੱਚ ਵੀ 350 ਤੋਂ ਵੱਧ ਉਦਾਸੀ ਮਹਾਂਪੁਰਖਾਂ ਦੇ ਅਸਥਾਨ ਸਨ ਅੱਜ ਵੀ ਮੇਰਾ ਖਿਆਲ ਹੈ ਵੀ 90 ਤੋਂ ਵੱਧ ਪ੍ਰਸੈਂਟ ਜਿਹੜੇ ਮਹਾਰਾਜ ਦੇ ਹਸਤ ਲਿਖਤ ਅਸਵਾਰੇ ਆ ਨਾ ਮਹਾਰਾਜ ਦੀਆਂ ਦੇਹਾਂ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਸਰੂਪ ਕਹਿੰਦੇ ਹਾਂ ਆਪਾਂ ਉਹ ਉਦਾਸੀ ਮਹਾਂਪੁਰਖਾਂ ਦੀਆਂ ਲਿਖੀਆਂ ਨੇ ਸਾਰੇ ਗੁਰਧਾਮਾਂ ਗੁਰਅਸਥਾਨਾਂ ਗੁਰਤਖਤਾਂ ਗੁਰਤੀਰਥਾਂ ਦੇ ਉੱਪਰ ਜਿਹੜੇ ਮਹਾਰਾਜ ਦੇ ਅਸਵਾਰੇ ਲਿਖੇ ਨੇ ਉਦਾਸੀ ਮਹਾਂਪੁਰਖਾਂ ਦੇ ਲਿਖੇ ਆ ਉਦਾਸੀਆਂ ਵਿੱਚ ਰਵਾਇਤ ਸੀ ਇਹ ਵੀ ਜਿਹੜਾ ਮਹਾਰਾਜ ਦੀ ਬੀੜ ਮਹਾਰਾਜ ਦੀ ਦੇਹ ਹੱਥੀਂ ਤਿਆਰ ਕਰ ਲੈਂਦਾ ਉਹਨੂੰ ਗੱਦੀ ਦਿੰਦੇ ਹੁੰਦੇ ਸੀ ਨਹੀਂ ਤਾਂ ਗੱਦੀ ਨਹੀਂ ਸੀ ਦਿੰਦੇ ਹੁੰਦੇ ਇੰਨੇ ਉੱਚੇ ਉਸ ਉੱਤੇ ਜੀਵਨ ਦੀ ਘਾਟ ਜਿਹੜੀ ਸੀ ਉਹ ਘੱਟ ਦਿੰਦੇ ਹੁੰਦੇ ਸੀਗੇ ਇਹ ਜਥੇਬੰਦੀਆਂ ਜਿਹੜੀਆਂ ਨੇ ਸੰਪਰਦਾਵਾਂ ਜਿਹੜੀਆਂ ਨੇ ਖਾਲਸਾ ਜੀ ਸਾਡੀਆਂ ਆਪਣੀਆਂ ਨੇ ਅਸੀਂ ਇਹਨਾਂ ਨੂੰ ਜੇ ਦਰਗੁਜ਼ਰ ਕਰਾਂਗੇ ਇਗਨੋਰ ਕਰਾਂਗੇ ਨਜ਼ਰਅੰਦਾਜ਼ ਕਰਾਂਗੇ ਅਤੇ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਅਤੇ ਆਪਣੇ ਲੋਕ ਜੱਫੇ ਵਿੱਚ ਲੈਣ ਵਾਸਤੇ ਕਲਾਵੇ ਵਿੱਚ ਲੈਣ ਵਾਲੇ ਤੋਂ ਲੋਕ ਅੱਡੀਆਂ ਬਾਹਰ ਹੋ ਕੇ ਖਲੋਤੇ ਆ ਇਹ ਸਾਡੀਆਂ ਜਥੇਬੰਦੀਆਂ ਨੇ ਸਾਰੀਆਂ ਕੌਮ ਨੂੰ ਇਹਨਾਂ ਸਾਰੀਆਂ ਜਥੇਬੰਦੀਆਂ 'ਤੇ ਭਾਵੇਂ ਉਹ ਸੇਵਾ ਪੰਥੀ ਨੇ ਸਿਮਰਨ ਪੰਥੀ ਨੇ ਵਿਦਿਆ ਪੰਥੀ ਟਕਸਾਲਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਗਰੀਬ ਨਿਵਾਜ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ ਨਿਰੰਕਾਰ ਦਾ ਅਕਾਲ ਪੁਰਖ ਮਹਾਂਕਾਲ ਦਾ ਬਾਣਾ ਪਾਉਣ ਵਾਲੇ ਕਿੰਨੇ ਕ੍ਰਿਸਤੀ ਨੇ ਫਿਰ ਕਾਰੋਬਾਰੀ ਸਿੱਖ ਨੇ ਸਹਿਜਧਾਰੀ ਨੇ ਅਮਰਧਾਰੀ ਨੇ ਮਿਲ ਵਰਤਨੀਏ ਨੇ ਇਹ ਸਾਰੇ ਮਹਾਰਾਜ ਦੇ ਅਸੀਂ ਕੌਮ ਆ ਇੱਕ ਅਤੇ ਸਾਡੇ ਵਿੱਚ ਕਈ ਪੰਥ ਆ ਗੁਲਦਸਤਾ ਬਣਾਇਆ ਮਹਾਰਾਜ ਨੇ ਅਸੀਂ ਬਗੀਚੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਰਕਾ ਬਾਗਰਾ ਇਹਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਨੇ ਭਾਈ ਤੋ ਇਸ ਕਰਕੇ ਉਹ ਗੁਰਮੁਖ ਉਦਾਸੀ ਕਰਦੇ ਨੇ ਉਹਨਾਂ ਗੁਰਮੁਖਾਂ ਦੀ ਉਦਾਸੀ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚ ਗ੍ਰਿਸਤ ਮਾਰਗ ਦੀ ਬਹੁਤ ਵੱਡੀ ਅਹਿਮੀਅਤ ਹੈ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਵਿਅੰਗ ਮਹਾਂਪੁਰਖ ਵੀ ਹੋਏ ਨੇ ਅਨੋਖੇ ਅਮਰ ਸ਼ਹੀਦ ਸ਼ਹੀਦੋਂ ਕੇ ਜਰਨੈਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਤੋਂ ਆਦਿ ਲੈ ਕੇ ਦੇਖ ਲਵੋ ਧੰਨ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਆਪ ਭਰਾ ਭਤੀਜੇ ਪੁੱਤ ਪੋਤਰੇ ਕਿੰਨਾ ਵੱਡਾ ਕੁੰਭ ਆਪ ਜੀ ਦਾ ਮਹਾਰਾਜ ਤੋਂ ਸਦਕੇ ਹੋਇਆ ਸਿੱਖ ਜੇ ਗ੍ਰਿਸਤੀ ਵੀ ਹੁੰਦਾ ਤਾਂ ਵੀ ਉਦਾਸੀ ਆ ਅਤੇ ਸਿੱਖ ਜੇ ਉਦਾਸੀ ਵੀ ਹੁੰਦਾ ਤਾਂ ਵੀ ਉਦਾਸੀ ਹੈ ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ ਬਾਣੀ ਦੀ ਤੁੱਕ ਚਿੱਤੇ ਆ ਗਈ ਕਿੱਡੀ ਪਿਆਰੀ ਫਿਰ ਸੁਣ ਲਓ ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਨ ਜਿਹਨੇ ਤੈਨੂੰ ਜਾਣ ਲਿਆ ਉਹ ਗ੍ਰਿਸਤ ਵੀ ਪ੍ਰਵਾਨ ਉਦਾਸੀ ਵੀ ਪ੍ਰਵਾਨ ਆ ਗੱਲ ਜਾਣਨ ਦੀ ਆ ਜੇ ਗ੍ਰਿਸਤ ਵਿੱਚ ਰਹਿ ਕੇ ਮਹਾਰਾਜ ਨੂੰ ਨਾ ਪਛਾਣਿਆ ਤੇ ਮਹਾਰਾਜ ਨੇ ਪਤਾ ਕੀ ਆਖਿਆ ਥੋੜਾ ਜਿਹਾ ਹੌਸਲਾ ਕਰਕੇ ਸੁਣਿਓ ਮਹਾਰਾਜ ਆਖਿਆ ਪੁੱਤਰ ਕਲੱਤਰ ਗ੍ਰਸਤ ਕੇ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸ ਜੇ ਰਾਮ ਕੇ ਦਾਸ ਗੁਰੂ ਕੇ ਭਗਤ ਨਹੀਂ ਬਣੇ ਅਸੀਂ ਤੇ ਪੁੱਤਰ ਕਲੱਤਰ ਗ੍ਰਸਤ ਦਾ ਫਾਹ ਵਾਸਾ ਫਾਂਸੀ ਦਾ ਰਸਾ ਵਾ ਸਾਡੇ ਲਈ ਫੇਰ ਤਾਂ ਸਵੇਰੇ ਉੱਠੇ ਮੂੰਹ ਸਿਰ ਸਵਾਰਿਆ ਕੰਮ ਤੇ ਗਏ ਥੱਕੇ ਟੁੱਟੇ ਆਏ ਆਣ ਕੇ ਸੌਂਗੇ ਨਾ ਅੰਮ੍ਰਿਤ ਵੇਲੇ ਨਿਤਨੇਮ ਨਾ ਸ਼ਾਮ ਨੂੰ ਰਹਿ ਰਾ ਸਾਹਿਬ ਅਸੀਂ ਮਰਨਾ ਨਹੀਂ ਹੈ ਲੇਖਾ ਨਹੀਂ ਦੇਣਾ ਚਾਰ ਚਾਰ ਤਿੰਨ ਤਿੰਨ ਸਾਲ ਦੇ ਬੱਚੇ ਹੀ ਸਿਰ ਮੁੰਨੇ ਉਹਨਾਂ ਦੇ ਕਿੱਥੋਂ ਹੀ ਪੰਥ ਦਾ ਭਵਿੱਖ
ਚੰਗਾ ਪਾਲ ਲਾਂਗੇ, ਕੋਈ ਵਿਰਲਾ ਟਾਵਾਂ ਗ੍ਰਿਸਤੀ ਜਿਹੜਾ ਸੁਚੱਜਾ ਵਾ ਭਾਈ, ਨਹੀਂ ਤਾਂ ਬੁਰਾ ਹੀ ਹਾਲ ਆ। ਇਸ ਕਰਕੇ ਜਿਹਨੇ ਨਿਰੰਕਾਰ ਨੂੰ ਪਛਾਣ ਲਿਆ ਪ੍ਰਵਾਨ ਆ, ਭਾਵੇਂ ਗ੍ਰਿਸਤੀ ਆ ਭਾਵੇਂ ਉਦਾਸੀ ਆ। ਖੈਰ ਇਸ ਵਹਿਣ ਵਿੱਚ ਬਹੁਤਾ ਨਾਮ ਹਾਂ। ਮਹਾਰਾਜ ਕਹਿੰਦੇ ਗੁਰਮੁਖ ਉਦਾਸੀ ਸੋ ਕਰੇ ਸੱਚ ਰਹੇ ਲੇਵਲ ਆਏ। ਉਹ ਗੁਰਮੁਖ ਉਦਾਸੀ ਕਰਦੇ ਨੇ ਜਿਹੜੇ ਸੱਚੇ ਨਿਰੰਕਾਰ ਦੇ ਨਾਲ ਲੇਵਲਾਈ ਰੱਖਦੇ ਨੇ। ਭਾਵੇਂ ਭਾਈ ਮਨੀ ਸਿੰਘ ਸਾਹਿਬ ਜੀ ਦੀ ਤਰ੍ਹਾਂ ਬੜਾ ਵੱਡਾ ਕੁੰਭਾ ਹੋਵੇ ਉਹਨਾਂ ਦਾ, ਬੜਾ ਵੱਡਾ ਖਾਨਦਾਨ ਹੋਵੇ, ਬੜਾ ਵੱਡਾ ਕਬੀਲਾ ਹੋਵੇ, ਕਿੱਡਾ ਵੱਡਾ ਪਰਿਵਾਰ ਭਾਈ ਸਾਹਿਬ ਦਾ ਮਹਾਰਾਜ ਤੋਂ ਸਦਕੇ ਹੋਇਆ, ਮਹਾਰਾਜ ਤੋਂ ਕੁਰਬਾਨ ਹੋਇਆ। ਉਹ ਉਦਾਸ ਹੀ ਉਦਾਸ ਹਨ ਜਿਹੜੇ ਸੱਚ ਦੇ ਨਾਲ ਲਿਵ ਜੋੜਦੇ ਹਨ।

ਮੂਲੋਂ ਹੀ ਉੱਕਾ ਹੀ, ਥੋੜ੍ਹੀ ਵੀ ਚਿੰਤਾ ਨਹੀਂ, ਪਰਮੇਸ਼ੁਰ ਦਾ ਨਾਮ ਜਪਿਆ ਅਤੇ ਤ੍ਰਿਪਤ ਹੋ ਗਏ, ਰੱਜ ਗਏ, ਲਵਾ ਲਵ ਭਰ ਗਿਆ ਉਹਨਾਂ ਦਾ ਹਿਰਦਾ। ਸਾਚ ਨਾਮ ਆਧਾਰ ਮੇਰਾ, ਜਿੰਦ ਭੁੱਖਾ ਸਭ ਗਵਾਈ ਆ। ਹਰ ਨਾਮ ਹਮਾਰਾ ਛੱਤੀ ਹੀ ਪ੍ਰਕਾਰ ਭੋਜਨ, ਜਿੱਤ ਖਾਇਆ ਹਮਕੋ।

ਹੈ ਕਹਿੰਦੇ ਨੇ ਭਾਈ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ, ਨਾਮ ਤੋਂ ਬਿਨਾਂ ਕਦੀ ਵੀ ਉਧਾਰ ਨਹੀਂ ਹੋ ਸਕਦਾ। ਹੋਮੇ ਦੇ ਵਿੱਚ ਪਚਦੇ ਨੇ, ਮਰਦੇ ਨੇ, ਖਾਪਦੇ ਨੇ, ਖੁਦ ਸੜਦੇ, ਦੂਜਿਆਂ ਨੂੰ ਵੀ ਸਾੜਦੇ ਆ। ਆਹ ਮਾਚਸ ਆ ਨਾ, ਤੀਲਾਂ ਵਾਲੀ ਡਿੱਬੀ ਜਿਹਨੂੰ ਆਪਾਂ ਪਿੰਡਾਂ 'ਚ ਕਹਿ ਦਿੰਦੇ ਹਾਂ। ਵੇਖੋ ਪਹਿਲਾਂ ਆਪਣਾ ਸਿਰ ਲੂੰਹਦੀ ਆ ਚੰਦਰੀ, ਆਪਣਾ ਸਿਰ ਸਾੜਦੀ ਆ, ਫਿਰ ਕਿਸੇ ਦਾ ਘਰ ਸਾੜਦੀ ਆ। ਹੋਮੇ ਪਚੇ ਪਚਾਹੇ, ਖੁਦ ਸੜਦੇ ਨੇ ਲੋਕ ਪਹਿਲਾਂ ਹੋਮੇ ਹੰਕਾਰ ਦੇ ਨਾਲ, ਈਰਖਾ ਦੇ ਨਾਲ, ਮੰਦ ਵਾਸ਼ਦਾਂ ਦੇ ਨਾਲ, ਇਹ ਫਿਰ ਦੂਜਿਆਂ ਨੂੰ

ਅੱਗੇ ਗੁਰੂ ਗਰੀਬ ਨਿਵਾਜ ਮਹਾਰਾਜ ਪੌੜੀ ਵਿੱਚ ਸਲੋਕ ਦੀ ਵਿਆਖਿਆ ਕਰਦੇ ਨੇ, ਭਾਈ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨੂੰ ਧਿਆਇਆ ਨਾ, ਉਹਨਾਂ ਨੇ ਪਾ ਲਏ ਨੇ ਸਭ ਸੁੱਖ, ਉਹਨਾਂ ਦੇ ਚਰਨਾਂ ਵਿੱਚ ਆਏ ਝੁਕੇ ਹਨ।

ਪਰ ਕਹਿੰਦੇ ਉਹਨਾਂ ਗੁਰਮੁਖਾਂ ਦਾ ਸਭ ਜਨਮ ਸਫਲ ਆ। ਕਈਆਂ ਦਾ ਇੱਦਾਂ ਹੁੰਦਾ ਨਾ, ਬਚਪਨ ਬੜਾ ਸੋਹਣਾ ਲੱਗ ਜਾਂਦਾ ਨਾਮ ਜਪਦਿਆਂ, ਮੁੜ ਕੇ ਪਤਾ ਨਹੀਂ ਮਹਾਰਾਜ ਕੀ ਮਤ ਮਾਰਦਾ ਵਾ, ਜਵਾਨੀ ਖੁੰਝ ਜਾਂਦੀ ਉਹਨਾਂ ਦੀ, ਸਾਰਾ ਜੀਵਨ ਖੁੰਝੇ ਲੰਘ ਜਾਂਦਾ। ਕਈਆਂ ਦਾ ਬਚਪਨ ਜਿਹੜਾ ਵਾ ਉਹ ਲੁੱਡੀਆਂ ਮਾਰਦਿਆਂ ਲੰਘ ਜਾਂਦਾ, ਜਵਾਨੀ ਵਿੱਚ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ, ਫਿਰ ਪਤਾ ਨਹੀਂ ਕੀ ਹੋ ਜਾਂਦਾ ਉਹਨਾਂ ਨੂੰ, ਮੁੜ ਕੇ ਫਿਰ ਉਹ ਜੀਵਨ ਆਪਣਾ ਗਾਲ ਲੈਂਦੇ ਨੇ। ਕਈਆਂ ਦਾ ਬਚਪਨ ਅਤੇ ਜਵਾਨੀ ਇੱਦਾਂ ਲੰਘ ਜਾਂਦਾ, ਕਈ ਆਪਣਾ ਬੁਢਾਪਾ ਸਵਾਰ ਲੈਂਦੇ। ਗੁਰਮੁਖਾਂ ਦਾ ਸਭ ਜਨਮ ਸਫਲ ਆ, ਬੜਾ ਮਨ ਵਿੱਚ ਖਿਆਲ ਆਉਂਦਾ ਹੁੰਦਾ ਸੀ ਇਹ ਤੁੱਕ ਨੂੰ ਲੈ ਕੇ, ਪਤਾ ਨਹੀਂ ਇਹਦੇ ਕੀ ਭਾਵ ਹੋਣਗੇ। ਅਤੇ ਇਹ ਵੀ ਅਰਥ ਮਹਾਂਪੁਰਖਾਂ ਨੇ ਪੜ੍ਹਾਏ ਟਕਸਾਲ ਵਿੱਚ, ਉਹਨਾਂ ਸਾਰਿਆਂ ਦਾ ਜਨਮ ਸਫਲ ਆ, ਭਾਵੇਂ ਕਿਸੇ ਵੀ ਧਰਮ ਦੇ ਵੱਖ ਦੀਨੇ ਇਸਲਾਮ ਦੇ ਵੱਖ, ਹਜ਼ਰਤ ਮੁਹੰਮਦ ਸਾਹਿਬ ਦੀ ਉਮਤ ਕਿਉਂ ਨਾ ਹੋਵੇ, ਉਹ ਸਨਾਤਨੀ ਈਸਾਈ ਮੁਸਾਈ ਕਿਉਂ ਨਾ ਹੋਣ, ਉਹਨਾਂ ਸਾਰਿਆਂ ਦਾ ਜਨਮ ਸਫਲ ਆ। ਅਤੇ ਸਾਰਾ ਜਨਮ ਗ੍ਰਿਸਤ ਸ਼ੁਰੂਆਤ ਤੋਂ ਲੈ ਕੇ ਅਤੇ ਫਿਰ ਬਚਪਨ ਤੋਂ ਲੈ ਕੇ ਜੁਆ ਅਵਸਥਾ ਤੋਂ ਕਿਸ਼ੋਰ ਜਵਾਨੀ ਤੋਂ ਲੈ ਕੇ ਅੱਧਖੜ ਬੁਢਾਪੇ ਤੋਂ ਮਰਨ ਤੱਕ ਉਹਨਾਂ ਸਾਰਾ ਜੀਵਨ ਸਫਲ ਹੋ ਗਿਆ। ਜਿਨ੍ਹਾਂ ਨੂੰ ਮਹਾਰਾਜ ਦੇ ਨਾਮ ਦੀ ਭੁੱਖ ਲੱਗ ਗਈ।

ਜਿਨ੍ਹਾਂ ਨੇ ਗੁਰੂ ਕੇ ਵਚਨੋਪਦੇਸ਼ ਦੁਆਰਾ ਨਿਰੰਕਾਰ ਨੂੰ ਅਰਾਧਿਆ ਨਾ, ਉਹਨਾਂ ਦੇ ਸਾਰੇ ਦੁੱਖ ਵਿਸਕੇ। ਇਹ ਅਰਾਧਿਆ ਸ਼ਬਦ ਬੜੀ ਵਾਰੀ ਬਾਣੀ 'ਚ ਆਉਂਦਾ, ਕਈ ਪ੍ਰੇਮੀਆਂ ਨੇ ਪੁੱਛਿਆ ਸੀ ਇਹਦੇ ਬਾਰੇ। ਬਹੁਤ ਵਾਰੀ ਇਹ ਬਾਣੀ ਸ਼ਬਦ ਆਉਂਦੇ ਨਾ, ਧਿਆਉਣਾ, ਜਪਣਾ, ਅਰਾਧਨਾ, ਸਿਮਰਨਾ, ਕਈ ਕੁਛ। ਅਤੇ ਅਰਾਧਨਾ ਜਿਹੜੀ ਆ ਨਾ, ਇਹ ਬੜੀ ਰਹੱਸਮਈ ਹੁੰਦੀ ਆ। ਜਿਵੇਂ ਲੋਕ ਧਨ ਵਾਸਤੇ ਕੁਬੇਰ ਦੀ, ਲਕਸ਼ਮੀ ਦਾ ਅਰਾਧਨ ਕਰਦੇ ਆ, ਤਾਕਤ ਵਾਸਤੇ ਲੋਕ ਹਨੂੰਮਾਨ ਦਾ ਅਰਾਧਨ ਕਰਦੇ ਆ, ਮਤਲਬ ਵਿਸ਼ੇਸ਼ ਇੱਛਾ ਨੂੰ ਲੈ ਕੇ ਅਤੇ ਵਿਸ਼ੇਸ਼ ਦੇਵੀ ਦੇਵਤੇ ਦਾ ਅਰਾਧਨ ਕਰਨਾ, ਮੰਤਰ ਆਦਿਕ ਪੜ੍ਹਨਾ, ਪੂਜਾ ਆਦਿਕ ਕਰਨਾ, ਉਹ ਅਰਾਧਨ ਸਦਾਉਂਦਾ ਹੈ। ਮਹਾਰਾਜ ਨੇ ਬਾਣੀ 'ਚ ਤੋਕਾ ਕਿ ਅਰਾਧਨਾ ਅਰਾਧਨ ਨੀਕਾ ਹਰ ਹਰ ਨਾਮ ਅਰਾਧਨਾ। ਜੇ ਕੋਈ ਮਹਾਮਾਈ ਕੀ ਪੂਜਾ ਕਰੇ, ਨਰਸਾ ਨਾਰ ਹੋਏ ਉਤਾਰੇ, ਸ਼ਿਵ ਸ਼ਿਵ ਕਰਦੇ ਜੋ ਨਾ ਧਿਆਵੇ, ਬਲ ਚੜੇ ਡੋਰੂ ਡਮਕਾਵੇ, ਮਹਾਰਾਜ ਨੇ ਆਖਿਆ ਜੇ। ਇਸ ਕਰਕੇ ਜਿਹੜੀ ਅਰਾਧਨਾ ਨਾ, ਇਹ ਕਰਨ ਤੋਂ ਪਹਿਲਾਂ ਘੱਟੋ ਘੱਟ 100 ਵਾਰੀ ਸੋਚਿਓ, ਨਿਰੰਕਾਰ ਦੀ ਅਰਾਧਨਾ ਕਰੋ। ਹੋਰ ਕਿਸੇ ਦੇਵੀ ਦੇਵਤੇ, ਕਿਸੇ ਪੀਰ ਫਕੀਰ ਦੀ ਅਰਾਧਨਾ ਨਹੀਂ ਕਰਨੀ ਚਾਹੀਦੀ, ਕਿਉਂਕਿ ਜੇ ਅਰਾਧਨਾ ਪੂਰੀ ਨਾ ਹੋਈ ਤਾਂ ਉਹਦੀ ਸਵਾਰੀ ਬਣਨਾ ਹੈ, ਅਤੇ ਜੇ ਪੂਰੀ ਹੋ ਗਈ ਤਾਂ ਉਹਦੇ ਵਰਗਾ ਰੂਪ ਮਿਲਣਾ ਸਾਨੂੰ। ਅਤੇ ਅਰਾਧਨਾ ਨਿਰੰਕਾਰ ਦੀ ਬਾਣੀ ਦੀ ਤੁੱਕ ਫਿਰ ਸੁਣੋ, ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਨਾਮ ਦੀ ਆਰਾਧਨਾ ਸਭ ਤੋਂ ਉੱਤਮ ਆਰਾਧਨਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਬਚਨ ਦੁਆਰਾ ਨਿਰੰਕਾਰ ਨੂੰ ਅਰਾਧਿਆ ਨਾ, ਉਹਨਾਂ ਨੇ, ਗੁਰਮੁਖਾਂ ਨੇ ਸਭ ਤਰ੍ਹਾਂ ਦੇ ਸੁੱਖ ਪਾ ਲਏ ਅਤੇ ਸਭ ਤਰ੍ਹਾਂ ਦੇ ਦੁੱਖ ਵਿਸਰ ਗਏ। ਵਿਸਰਦਾ ਮਤਲਬ ਭੁੱਲ ਗਏ, ਦੁੱਖ ਭੁੱਲ ਹੀ ਗਏ, ਵੀ ਕਿੱਦਾਂ ਦੇ ਸੀਗੇ, ਕਦੇ ਵੇਖੇ ਨਹੀਂ ਦੁਬਾਰਾ, ਮੱਥੇ ਨਹੀਂ ਲੱਗੇ ਦੁਬਾਰਾ, ਫਿਰ ਚੇਤਾ ਕਿੱਥੋਂ ਆਉਣਾ ਉਹਨਾਂ ਦਾ। ਦੁੱਖ ਹੀ ਵਿਸਰ ਗਏ।

0: ਸੰਤੋਖ ਵਿੱਚ ਬੜਾ ਜਵਾਬ ਮਿਲਿਆ ਜੀ ਅੱਜ। ਕਈ ਵਾਰੀ ਮਨ 'ਚ ਸਵਾਲ ਆਉਂਦਾ ਨਾ ਵੀ ਕੀ ਗੁਰਸਿੱਖ ਕੋਈ ਸੰਤ ਹੋ ਸਕਦਾ ਕਿ ਨਹੀਂ, ਕਿ ਸੰਤ ਸ਼ਬਦ ਖੋਰੇ ਮਹਾਰਾਜ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਸਤੇ ਵਰਤਿਆ ਵਾ, ਅਤੇ ਇਹ ਇਹਦੀ ਤੁੱਕ ਦੇ ਅਰਥ ਪੜ੍ਹ ਲੈਣੇ, ਭਾਵੇਂ ਜਿਹੜੇ ਮਰਜ਼ੀ ਟੀਕੇ ਜੋ ਪੜ੍ਹਿਓ ਜ਼ਰੂਰ ਪੜ੍ਹਿਓ ਘਰੇ ਜਾ ਕੇ। ਅਤੇ ਸੰਤ ਭਲੇ ਗੁਰਸਿੱਖ ਹੈ, ਉਹ ਗੁਰਸਿੱਖ ਸੰਤ ਭਲੇ ਹਨ, ਭਲੇ ਸੰਤ ਨੇ ਉਹ। ਕਈ ਤਰ੍ਹਾਂ ਦੇ ਸੰਤ ਹੁੰਦੇ ਨੇ ਨਾ, ਠੱਗਣ ਲੁੱਟਣ ਵਾਲੇ ਵੀ, ਕਈ ਸਰਕਾਰਾਂ ਦੇ ਵੀ ਸੰਤ ਹੁੰਦੇ ਆ। ਜਦੋਂ ਕਿਤੇ ਕੌਮ ਨੂੰ ਲੋੜ ਪੈਂਦੀ ਆ, ਪੰਥ ਨੂੰ ਲੋੜ ਪੈਂਦੀ ਆ, ਅਤੇ ਉਹ ਫਿਰ ਟਪੂਸੀ ਮਾਰ ਕੇ ਦੂਜੇ ਪਾਸੇ ਚੱਲ ਜਾਂਦੇ, ਪੰਥ ਨਾਲ ਨਹੀਂ ਖੜ੍ਹਦੇ ਹੁੰਦੇ। ਜਿਹੜੇ ਪੰਥ ਨੇ ਇੰਨਾ ਮਾਣ ਦਿੱਤਾ ਹੋਵੇ, ਸਨਮਾਨ ਦਿੱਤਾ ਹੋਵੇ, ਉਹ ਪੰਥ ਦੇ ਨਾਲ ਖਲੋਣ ਦੀ ਬਜਾਏ ਇੱਧਰ ਉੱਧਰ ਚਲੇ ਜਾਂਦੇ ਆ। ਜਿਹੜੇ ਸਰਕਾਰੀ ਕੋਈ ਸੰਤ ਹੁੰਦੇ ਆ, ਉਹਨਾਂ ਨੇ ਪਾਲੇ ਹੁੰਦੇ ਨੇ, ਫਿਰ ਉਹਨਾਂ ਦਾ ਹੱਕ ਆ, ਅਗਲੇ ਕਹਿੰਦੇ ਹੁਣ ਤੂੰ ਇੱਧਰ ਆ। ਪੰਥ ਨੇ ਸਨਮਾਨ ਦਿੱਤਾ, ਨਫੇ ਨੁਕਸਾਨ ਸਾਡੇ ਪੰਥ ਨਾਲ ਹੀ ਆ ਭਾਈ। ਸਾਡੀ ਇੱਜ਼ਤ ਪੱਤ ਅਬਰੂ ਅਤੇ ਸਾਡੇ ਤੌਖਲੇ ਸਾਰੇ ਪੰਥ ਨਾਲ ਹੀ ਆ, ਪੰਥ ਦੇ ਨਾਲ ਹੀ ਖਲੋਣਾ ਚਾਹੀਦਾ ਵਾ। ਪੰਥ ਦਾ ਮਿਹਣਾ ਜਿਹੜਾ ਇਹ ਬਹੁਤ ਮਾੜਾ ਵਾ, ਇਹ ਕੁੱਲਾਂ ਤੱਕ ਨਹੀਂ ਪਿੱਛਾ ਛੱਡਦਾ ਹੁੰਦਾ ਬੰਦੇ ਦਾ ਮਰਨ ਤੋਂ ਬਾਅਦ ਵੀ, ਭਾਵੇਂ ਦੁਨੀਆ ਵੀ ਨਸ਼ਟ ਹੋ ਜਾਏਗੀ ਨਾ, ਅਤੇ ਹਵਾਵਾਂ ਨੇ ਦੱਸਣਾ ਵੀ ਇਹ ਪੰਥ ਦੇ ਨਾਲ ਨਹੀਂ ਖਲੋਤਾ। ਇਸ ਕਰਕੇ ਰਾਲ ਮੇਲ ਖੜ ਤੁਰ ਪੰਥ ਬਚਾਵੋ ਦਾ ਇਹ ਵੇਲਾ ਵਾ, ਅਤੇ ਗੁਰੂ ਗਰੀਬ ਨਿਵਾਜ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਸਮਰਪਿਤ ਹੋਈਏ, ਆਪਾਂ ਪੰਥ ਨੂੰ ਸਮਰਪਿਤ ਹੋਈਏ। ਵੇਖੀਏ ਧਿਆਨ ਮਾਰ ਕੇ ਵੀ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਪੰਥ ਲਈ ਕੋਈ ਕਾਰਜ ਕਰਦੀਆਂ ਰਹੀਆਂ, ਪਤਾ ਸਾਰਿਆਂ ਨੂੰ ਸਭ ਕੁਝ ਪਤਾ, ਕਿਹੜੀਆਂ ਜਥੇਬੰਦੀਆਂ ਜਿਹੜੀਆਂ ਬਚਾਉਣ ਦੀ ਲੋੜ ਆ, ਨਾ ਬਚਾਇਆ ਤਾਂ ਕੀ ਹੋਊਗਾ ਸਾਡੇ ਨਾਲ। ਕਈ ਵਾਰੀ ਅਸੀਂ ਇੱਕ ਬਿਮਾਰੀ ਦਾ ਇਲਾਜ ਕਰਦਿਆਂ ਕਰਦਿਆਂ ਦੂਜੀਆਂ ਵੱਡੀਆਂ ਬਿਮਾਰੀਆਂ ਛੇੜ ਲੈਂਦੇ ਹੁੰਦੇ ਹਾਂ, ਬਾਅਦ 'ਚ ਸਾਨੂੰ ਪਤਾ ਲੱਗਦਾ ਹੁੰਦਾ ਵੀ ਅਸੀਂ ਤਾਂ ਬੜਾ ਕੰਮ ਖਰਾਬ ਕਰ ਲਿਆ। ਛੋਟੀਆਂ ਮੋਟੀਆਂ ਬਿਮਾਰੀਆਂ ਨਾਲ ਬੰਦੇ ਨੂੰ ਸਹਿਮਤ ਵੀ ਹੋਣਾ ਪੈਂਦਾ ਹੁੰਦਾ, ਸੱਚ ਆ ਇਹ, ਕਿਉਂਕਿ ਕਿਹੜਾ ਬੰਦਾ ਵਾ ਜਿਹੜਾ ਰੋਗੀ ਨਹੀਂ ਹੈਗਾ, ਸਾਰੀ ਦੁਨੀਆ ਰੋਗੀ ਹੈ। ਨਿੱਕੀ ਮੋਟੀ ਕੋਈ ਬਿਮਾਰੀ ਹੋਵੇ ਤਾਂ ਉਹ ਨਾਲ ਸਹਿਮਤ ਵੀ ਹੋ ਜਾਂਦਾ ਬੰਦਾ, ਉਹ ਸਾਨੂੰ ਪਰਹੇਜ਼ ਰੱਖ ਲੈਂਦਾ, ਕਈ ਪਦਾਰਥ ਨੇ ਉਹ ਪਦਾਰਥ ਨਹੀਂ ਖਾਂਦਾ। ਪੰਥ ਵਿੱਚ ਅਸੀਂ ਨਿੱਕੇ ਨਿੱਕੇ ਸੁਧਾਰ ਲਿਆਉਣ ਵਾਸਤੇ, ਅਸੀਂ ਜੇ ਅਸੀਂ ਪੰਥ ਦੀ ਤਾਕਤ ਦੁਸ਼ਮਣਾਂ ਦੇ ਹੱਥਾਂ 'ਚ ਦੇ ਦਿੱਤੀ ਤਾਂ ਇਹਦਾ ਨਤੀਜਾ ਬੜਾ ਬਾੜਾ ਨਿਕਲਣਾ ਜੀ। ਜਿੱਥੋਂ ਅਸੀਂ ਆਏ ਸੀ ਨਾ ਕਿਸੇ ਸਮੇਂ, ਅਸੀਂ ਉਸ ਪਾਸੇ ਨੂੰ ਵਧਣ ਰਹੇ ਹਾਂ ਜਿਹੜੇ ਪਾਸਿਓਂ ਕਿਸੇ ਸਮੇਂ। ਅੱਜ ਤੋਂ 100 ਸਾਲ ਪਿੱਛਾਂ ਦੇ ਹਾਲਾਤ ਵੇਖ ਕੇ ਵੇਖ ਲਓ, ਅਤੇ ਉਦੋਂ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਸਾਹਮਣੇ ਆਈਆਂ, ਪੰਥ ਨੇ ਮਾਰ ਕੇ ਮਾਰੇ, ਪੰਥ ਨੂੰ ਨਿਖਾਰ ਵਾਲੇ ਪਾਸੇ ਲਿਆਂਦਾ, ਅਤੇ ਫਿਰ ਨਿਖਾਰ ਤੋਂ ਹੀ ਮੈਲ ਵਾਲੇ ਪਾਸੇ ਜਾਣ ਡਏ ਹਾਂ। ਮਹਾਰਾਜ ਸਾਨੂੰ ਸਮਰਥ ਬਖਸ਼ਣ। ਖੈਰ, ਮਹਾਰਾਜ ਕਹਿੰਦੇ ਉਹ ਗੁਰਸਿੱਖ ਭਲੇ ਸੰਤ ਨੇ, ਉਹ ਸੰਤ ਤਾਂ ਸਾਰੇ ਨੇ ਭਾਈ, ਬੜੇ ਸੰਤ ਨੇ, ਸੰਤ ਸਮੂਹ ਅਨੇਕ ਮਤੀ ਗਏ, ਪਰ ਉਹ ਭਲੇ ਸੰਤ ਨੇ, ਕੋਈ ਬੁਰੇ ਸੰਤ ਨਹੀਂ ਹੈਗੇ, ਭਲੇ ਸੰਤ ਨੇ ਗੁਰਸਿੱਖ ਨੇ ਉਹ, ਜਿਹੜੇ ਨਾ ਹੀ ਚਿੰਤ ਪਰਾਈ ਚੁੱਖਾ, ਜਾਂ ਸਵਾਈ ਥੋੜ੍ਹੀ ਜਿੰਨੀ ਵੀ ਪਰਾਈ ਚਿੰਤਾ ਝੋਰਾ ਨਹੀਂ, ਵਿਸਰ ਗਈ ਸਭ ਤਾਤ ਪਰਾਈ ਜਿੰਨਾ ਗੁਰਮੁਖਾਂ ਨੂੰ।
1: ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ।
0: ਉਹਨਾਂ ਦਾ ਗੁਰੂ ਧੰਨ ਹੈ ਭਾਈ, ਗੁਰੂ ਧੰਨ ਹੈ ਉਹਨਾਂ ਦਾ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ। ਮਹਾਰਾਜ ਦਾ ਨਾਮ ਅੰਮ੍ਰਿਤ, ਜਿਨ੍ਹਾਂ ਨੂੰ ਨਿਰੰਕਾਰ ਦਾ ਨਾਮ ਅੰਮ੍ਰਿਤ ਸਭ ਤੋਂ ਉੱਤਮ ਆ ਨਾ, ਮੇਰੇ ਮਨ ਨਾਮ ਅੰਮ੍ਰਿਤ ਪੀਓ, ਮਹਾਰਾਜ ਨੇ ਆਖਿਆ ਵਰਸਾਦ ਵਿਸਾਰ ਉੱਚੇ ਅਮਰ ਜੋਗ ਜੋਗ ਜੀਓ। ਜਿਨ੍ਹਾਂ ਨੂੰ ਇਹ ਅੰਮ੍ਰਿਤ ਮੁੱਖ ਨੂੰ ਲੱਗਿਆ ਨਾ, ਲਬਾਂ ਨੂੰ ਲੱਗਿਆ, ਅਤੇ ਨਾਮ ਦੁਆਰਾ ਬਾਣੀ ਦੁਆਰਾ ਤਿਆਰ ਹੋਣ ਵਾਲਾ ਬਾਹਰੀ ਤੌਰ 'ਤੇ ਅੰਮ੍ਰਿਤ ਖੰਡੇ ਬਾਟਿਆ ਪ੍ਰਾਪਤ ਹੋ ਗਿਆ, ਉਹਨਾਂ ਦਾ ਗੁਰੂ ਵੀ ਧੰਨ, ਉਹ ਵੀ ਧੰਨ ਹੋ ਗਏ, ਭਲਾ ਹੋ ਗਿਆ। ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਵੀ 2-3 ਮਿੰਟ ਆਪਾਂ ਵੱਧ ਲਾ ਲੈਂਦੇ ਹਾਂ, ਅਤੇ ਲੜੀਵਾਰ ਕਥਾ ਦਾ ਸ਼ਬਦ ਵੀ ਅੱਜ ਮਹਾਰਾਜ ਦੀ ਕਿਰਪਾ ਨਾਲ ਪੂਰਾ ਹੋ ਜਾਏਗਾ। ਕਿਸੇ ਸਮੇਂ ਇਸ ਪਾਵਨ ਅਸਥਾਨ 'ਤੇ ਲੜੀਵਾਰ ਕਥਾ ਚੱਲਦੀ ਹੁੰਦੀ, ਸਾਨੂੰ ਪਤਾ ਸੀ ਬਚਪਨ 'ਚ ਇੱਥੇ ਅੰਮ੍ਰਿਤਸਰ ਸਾਹਿਬ ਰਹਿੰਦੇ ਹਾਂ, ਅਤੇ ਉਦੋਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਹੋਰ ਕਿੰਨੇ ਕਿੰਨੇ ਗੁਰਮੁਖ ਮਹਾਂਪੁਰਖ ਇੱਥੇ ਕਥਾ ਕਰਕੇ, ਫਿਰ ਲੜੀਵਾਰ ਕਥਾ ਵਿਸ਼ਰਾਮ 'ਤੇ ਆਈ ਸੀ ਇੱਕ ਅਰਸੇ ਤੋਂ, ਅਤੇ ਗੁਰਮੁਖ ਪਿਆਰੇ ਸੱਚਖੰਡ ਵਾਸੀ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਮੁੱਖ ਗ੍ਰੰਥੀ ਗੁਰੂ ਰਾਮਦਾਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਵਜ਼ੀਰੇ ਆਜ਼ਮ ਮਹਾਰਾਜ ਦੇ ਦਰਬਾਰ ਵਿੱਚ ਅੱਜ ਬਿਰਾਜਮਾਨ ਨੇ ਸੱਚਖੰਡ ਦੇ ਵਿੱਚ, ਉਹਨਾਂ ਨੇ ਬਹੁਤ ਉੱਦਮ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧ ਨੇ ਸਹਿਯੋਗ ਦਿੱਤਾ, ਮੁੱਖ ਵਾਕ ਦੇ ਨਾਲ ਲੜੀਵਾਰ ਦੀ ਜਿਹੜੀ ਕਥਾ ਉਹ ਵੀ ਚੱਲਦੀ ਜਾਵੇ। ਇੱਕ ਅਰਸੇ ਤੋਂ ਕਥਾ ਆਰੰਭ ਹੋਈ ਹੋਈ ਹੈ, ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਬਦ ਕੁਛ ਵਿਚਾਰ ਅਧੀਨ ਆ, 2 ਮਿੰਟਾਂ ਵਿੱਚ ਅਸੀਂ ਸ਼ਬਦ ਨੂੰ ਮਹਾਰਾਜ ਨੂੰ ਪਾਇਆ ਅਤੇ ਸਮਾਪਤ ਹੋ ਜਾਏਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
1: ਹਰ ਕੀ ਭਗਤ ਕਰੋ ਜਨ ਭਾਈ।
0: ਮਹਾਰਾਜ ਕਹਿੰਦੇ ਭਾਈ ਜਨੋ ਮਹਾਰਾਜ ਦੀ ਭਗਤੀ ਕਰੋ, ਮਨੁੱਖਾਂ ਦੀ ਨਹੀਂ, ਰੁੱਖਾਂ ਦੀ ਨਹੀਂ, ਨਿਰੰਕਾਰ ਦੀ ਭਗਤੀ ਕਰੋ ਮੇਰੇ ਭਰਾਵੋ।
1: ਅਕਥ ਕਥ ਹੋ ਮਨ ਮਨ ਹੈ ਸਮਾਈ।
0: ਉਹ ਨਿਰੰਕਾਰ ਜੋ ਕਥਨ ਤੋਂ ਰਹਿਤ ਉਹਦੀ ਕਥਾ ਕਰਿਆ ਕਰੋ, ਉਹਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਸਮਾਓ। ਜੋ ਮਨ ਸ਼੍ਰੋਮਣੀ ਹੈ, ਸਭ ਤੋਂ ਉੱਤਮ ਮਹਾਨ

0: ਜਿਹੜਾ ਚਲਦਾ ਹੋਇਆ ਮਨ ਹੈ ਨਾ, ਚੱਲਦਾ ਹੀ ਰਹਿੰਦਾ ਹਰ ਵੇਲੇ, ਟਿਕਦਾ ਹੀ ਨਹੀਂ, ਟਿਕੇ ਬਹਿੰਦਾ ਹੀ ਨਹੀਂ ਕਿਤੇ, ਇਹਨੂੰ ਠਾਕ ਰੋਕ ਕੇ ਰੱਖੋ ਆਪਣੇ ਹਿਰਦੇ ਦੇ ਵਿੱਚ ਮਨ ਨੂੰ। ਨਿਰੰਕਾਰ ਜੋ ਦੁੱਖ ਕਟਨਹਾਰ ਹੈ, ਭਾਵ ਖੰਡਨ ਦੁੱਖ ਭੰਜਨ ਸਵਾਮੀ, ਦੀਨ ਦਰ ਦੁੱਖ ਭੰਜਨ ਸਵਾਮੀ ਮਹਾਰਾਜ ਹੈ ਨਾ, ਉਹ ਤੁਹਾਡੇ ਦੁੱਖ ਕੱਟੇਗਾ, ਤੁਹਾਡਾ ਭਲਾ ਹੋਵੇਗਾ।
1: ਹਰ ਗੁਰ ਪੂਰੇ ਕੀ ਓਟ ਪਰਾਤੇ।
0: ਮਹਾਰਾਜ ਕਹਿੰਦੇ ਹਰ ਗੁਰ ਨਿਰੰਕਾਰ ਦਾ ਰੂਪ, ਸਤਿਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪੂਰੇ ਸਤਿਗੁਰਾਂ ਦੀ ਓਟ ਅਸਾਨੇ ਪ੍ਰਾਪਤ ਕੀਤੀ, ਗ੍ਰਹਿਣ ਕੀਤੀ, ਧਾਰਨ ਕੀਤੀ, ਫੜੀ ਹੈ
1: ਗੁਰਮੁਖ ਹਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, near

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सो दर राग आसा महला पहला एक ओंकार सतगुर।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵੜਿਆਈਆਂ ਤੁਧ ਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰਪਾਸ ਹਾਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਾਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਰਤ ਬਨਤਾ ਕੋਏ ਨਾ ਕਿਸ ਕੀ ਧਰਿਆ
ਸੇਰ ਸੇਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਤੇਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।

ਗਿਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰੇ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈਂਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਵ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ

ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ

ਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।

ਦਾਨ ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ।

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ

ਕਰੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: ਵਾਹਿਗੁਰੂ ਜੀ ਕੀ ਫਤਿਹ।
1: ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਛ ਮਿਹਰ ਉਪਾਵਹੁ। ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਪਿੱਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ, ਹਉ ਪਾਪੀ ਵੱਡ ਗੁਨਹਗਾਰ। ਹਰ ਜੀਉ ਲਿਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਲਿਖੈ ਕਤਹੇ ਨਾ ਛੂਟੀਐ, ਖਿਨ ਖਿਨ ਭੁੱਲਨ ਹਾਰ। ਬਖਸਨ ਹਾਰ ਬਖਸਲੈ, ਨਾਨਕ ਪਾਰ ਉਤਾਰ। ਸੁਖ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ। ਦਰਸਨ ਪਰਸਿਐ ਗੁਰੂ ਕੈ ਜਨ।

ਕੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ

रहे करम दाल खाई।

ਲਾਗੈ ਸੱਜਣ ਸੁਹੇਲਾ ਮਾਰ।